ਕਹਿ ਨਾਨਕ ਸੁਣੋ ਸੰਤੋਖ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੂਜਿਨ ਕਹੋ ਸੇ ਨਾਮ ਹਰ ਕੇ ਲਾਗੈ ਕਹਿ ਨਾਨਕ ਤੈ ਸਖੋਵਾ ਤਿਤ ਕਰ ਅਨਹਦ ਵਾਜੈ ਆਨੰਦ ਸੁਣੋ ਮਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਨੇ ਸਗਲ ਵਿਸ

ਵਾਹਿਗੁਰੂ ਜੀ ਕਾ ਖਾਲਸਾ।

ਖਾਲਸਾ ਸਾਹਿਬ ਬੋਲਾਂ ਜੀ, ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ੍ਰੀ ਭਗਵਤੀ ਜੀ ਸਾਹਿਬ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖਾ ਗੁਰੂ ਨਾਨਕ ਨੇ ਇਤਿਹਾਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਦਿਹਾਈਐ ਜਿਸ ਜਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੈ ਤਹਾਏ। ਸਭ ਥਾਈਂ ਹੋਏ ਸਹਾਇ। ਧੰਨ ਧੰਨ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹਾਂ ਦੀ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲਣਾ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜੱਪੀਆਂ ਤੱਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਹਾਈ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਇਆ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲਣਾ ਜੀ। ਜਿਨ੍ਹਾਂ ਸਿੰਘਾਂ ਅਤੇ ਸਿੰਘਣੀਆਂ ਨੇ ਧਰਮ ਏ ਸੀਸ ਉੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜਿਆਂ 'ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ। ਖਾਲਸਾ ਸਾਹਿਬ ਬੋਲਣਾ ਜੀ। ਪੰਜਾਂ ਤਖਤਾਂ ਸਰਬਤ ਗੁਰਦੁਆਰਿਓਂ ਜੀ ਕਾ ਧਿਆਨ ਧਰ। ਖਾਲਸਾ ਸਾਹਿਬ ਬੋਲਣਾ ਜੀ। ਪ੍ਰਥਮੇ ਸਰਬਤ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸੇ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਨਾਮ ਚਿੱਤੇ ਆਵੇ ਚਿੱਤੇ ਆਵਨ ਕਾ ਸਤਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲਬਾਲੇ ਬੋਲਣਾ ਜੀ। ਸਿੱਖਾਂ ਨੂੰ ਸਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਸਰ ਦਾਨ ਆਪਣਾ ਨਾਮ ਦਾਨ ਅਤੇ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਸਾਹਿਬ ਬੋਲਣਾ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਬੰਦ ਦੇ ਸਦਾ ਸਹਾਇ ਦਾਤਾਰ ਪਾਤਸ਼ਾਹ ਜੀ ਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਓਟੀਆਂ ਕੀ ਓਟ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਅਰਜੋ ਹੀ ਹੈ ਪਾਤਸ਼ਾਹ ਜੀ ਓ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਿਹੇ ਜਿਹੇ ਕਾਜ ਕਿਰਤ ਸੇਵਕ ਕੀ ਥਾਂ ਥਾਂ ਉਠਦਾਵੇ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕੀਤੀ ਹੈ ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਸਰਦਾਰ ਰਜਿੰਦਰ ਸਿੰਘ ਜੀ ਸਰਦਾਰਨੀ ਜਤਿੰਦਰ ਕੌਰ ਜੀ ਅਤੇ ਸਹਿਤ ਪਰਿਵਾਰ ਰਲ ਮਿਲ ਕੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਓ ਆਪ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਈਆਂ ਅਤੇ ਸਤਿਗੁਰੂ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦਾ ਕੋਟ ਕੋਟ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਸੱਚੇ ਪਾਤਸ਼ਾਹ ਜੀਓ ਅਤੇ ਕਾਕੇ ਹਰਪ੍ਰੀਤ ਸਿੰਘ ਜੀ ਦੀ ਦੇਹ ਅਰੋਗਤਾ ਲਈ ਅਤੇ ਚੜ੍ਹਦੀ ਕਲਾ ਲਈ ਅਤੇ ਸਤਿਗੁਰੂ ਜੀਓ ਸੇਵਕਾਂ ਦੇ ਬਾਕੀ ਕਾਰਜ ਰਾਸ ਕਰਨ ਲਈ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਤੱਕਿਆ ਪਾਤਸ਼ਾਹ ਜੀਓ ਆਪ ਜੀ ਦੀ ਬਖਸ਼ੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸੇਵਕ ਪਰਿਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੀ ਇਲਾਹੀ ਬਾਣੀ ਪਾਵਨ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਵਾ ਰਹੇ ਹਨ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਰਹਿਮਤ ਕਰਨੀ ਸ੍ਰੀ ਅਖੰਡ ਪਾਠ ਸਾਹਿਬ ਜੀ ਆਦਿ ਤੋਂ ਲੈ ਕੇ ਮੱਧ ਤੋਂ ਲੈ ਕੇ ਅੰਤ ਤੱਕ ਨਿਰਵਿਘਨ ਸੰਪੰਨ ਕਰਵਾਉਣੇ ਪਾਠੀ ਸਿੰਘਾਂ ਨੂੰ ਨਿੰਦਰਾ ਆਲਸ ਤੋਂ ਬਚਾ ਕੇ ਸ਼ੁੱਧ ਪਾਠ ਕਰਨ ਦਾ ਬਲ ਬਖਸ਼ਣਾ ਸੇਵਕ ਪਰਿਵਾਰ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਪਾਤਸ਼ਾਹ ਜੀ ਉਹ ਇਹਨਾਂ ਖੁਸ਼ੀਆਂ ਦੇ ਵਿੱਚ ਆਪ ਜੀ ਦੇ ਚਰਨਾਂ ਵਿੱਚ ਸੇਵਕ ਪਰਿਵਾਰ ਹਾਜ਼ਰ ਹੋਇਆ ਹੈ ਆਪ ਜੀ ਦੀ ਪਾਵਨ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਜਾਪ ਹੋਏ ਪਾਤਸ਼ਾਹ ਜੀ ਬੜੀ ਸੁਣੀ ਬਾਣੀ ਦਰਤੇ ਪ੍ਰਵਾਨ ਕਰਨੀ ਬਾਣੀ ਪੜ੍ਹਦਿਆਂ ਹੋਇਆਂ ਪੁੱਲਾਂ ਬਖਸ਼ ਲੈਣੀਆਂ ਬਾਣੀ ਦਾ ਭਾਓ ਦਰਾਂ ਸੰਗਤਾਂ ਦੇ ਹਿਰਦੇ ਵਿੱਚ ਵਸਾਉਣਾ ਪਾਤਸ਼ਾਹ ਜੀ ਉਹ
ਸੇਵਕ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪਾਵਨ ਸ੍ਰੀ ਕੜਾ ਪ੍ਰਸ਼ਾਦ ਦੇ ਦਰ 'ਤੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪਾਤਸ਼ਾਹ ਜੀ, ਪ੍ਰਵਾਨਿਆ ਪ੍ਰਸਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਮੇਰੇ ਸਤਿਗੁਰੂ ਪਾਤਸ਼ਾਹ ਜੀ, ਉਹ ਕਿਰਪਾ ਕਰਨੀ, ਸੇਵਕਾਂ ਦੇ ਕਾਰਜ ਰਾਸ ਕਰਨੇ, ਸ਼ੁਭ ਭਾਵਨਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸੱਚੇ ਪਾਤਸ਼ਾਹ ਜੀ, ਉਹ ਕਰੋ ਕਿਰਪਾ, ਆਪ ਆਪਣਾ ਇਲਾਹੀ ਹੁਕਮ ਬਖਸ਼ੋ, ਹੁਕਮ 'ਤੇ ਚੱਲਣ ਦੀਆਂ ਸਮਰੱਥਾ ਬਖਸ਼ੋ, ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸ੍ਰੀ ਗੁਰਮੁਖ ਪਿਆਰੇ ਮਿਲਣੇ ਪਾਤਸ਼ਾਹ ਜੀ, ਉਸ ਸੇਵਕ ਪਰਿਵਾਰ ਵੱਲੋਂ ਬੇਅੰਤ ਸੇਵਾਵਾਂ ਗੁਰੂ ਦਰ ਲਈ ਹਾਜ਼ਰ ਅਰਦਾਸ ਪੇਟ ਹਾਜ਼ਰ ਕਰਦੇ ਹਨ, ਖਜ਼ਾਨੇ ਭਰਪੂਰ ਕਰਨੇ। ਸ੍ਰੀ ਗੁਰਮੁਖ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ, ਸੁੱਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਦਮੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋ ਚਾਹੈ ਖੋ ਸ਼ਬਦ ਮੈਨੇ। ਰਾਜ ਕਰੇਗਾ ਖਾਲਸਾ ਆ ਕੀ ਰਹਿ ਨਾ ਕੋਈ, ਖੁਆਰ ਹੋਏ ਸਭ ਮਿਲੇਂਗੇ ਬੱਚੇ ਸ਼ਰਨ ਖੁਆ।

ਪ੍ਰਭ ਕੀ ਸਰਨ ਸਗਲ ਪਹਿਲਾ ਥੇ।

प्रभु की शरण सगल पहला थे।

ਸਤਸੰਗ ਮਲੀ ਸੁ ਤਰਿਆ ਗੁਰ ਪ੍ਰਸਾਦ ਬ੍ਰਹਮ ਪਾਇਆ ਜੁਕੀ ਕਾਸ਼ਟ ਹਰਿਆ ਰਹਾਉ ਜਾਨਣਾ ਪਿਤਾ ਲੋ ਸੁਰ ਬਣਦਾ ਕੋਈ ਨੇ ਕੀ ਧਰਿਆ ਸਿਰ ਸਿਰ ਰੇਕ ਸੁਵਾਹੀ ਠਾਕੁਰ ਕਾਹੀ ਮਨ ਪੋ ਕਰਿਆ ਅੰਗੂਟੀ ਉੜਾ ਵੈਸੈ ਕੋ ਸਾਤੀ ਪਾਛੈ ਵਿਚਰੀ ਛਰਿਆ ਤਿਨ ਕਮਲ ਖਲਾਵੈ ਕਮਲ ਚਕਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸੀ ਅਸ਼ਟ ਸਿਥਾਨ ਠਾਕੁਰ ਕਰ ਤਲ ਧਰਿਆ

ਅਹੋ ਜਦੀ ਸਦੀ ਨੇ ਪੜਿਆ ਮੂਰਖ ਮੁਗਦਾ ਜਨਮ ਫਿਆ ਪ੍ਰਣਵਤ ਨਨਕ ਦਿਨ ਕੀ ਸਰਣਾ ਜੇ ਤੂੰ ਨਾ ਹੀ ਬੀਸਰਿਆ ਯਸ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰੀ ਭਰੀਆ ਅਮਰ ਕਾਜ ਤੇਰਾ ਕਿਤੇ ਨ ਕਾਮ ਮਿਲ ਸਾਧ ਸੰਗਤ ਭਜ ਕੀ ਬਲਨਾਮ ਸਰੰਜਾਮ ਲਾਗ ਭਵਿਲ ਤਰਨ ਕਹਿ ਜਨਮ ਵਿਰਤਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ

ਹੈ ਘੱਟ ਘੱਟ ਘੱਟ ਘੱਟ ਉਹੀ ਤੁਹੀ ਮੋਹਿਨਾ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਸੱਚੇ ਗੁਰੂ ਨੇ ਇਹਨਾਂ ਅੱਖਿਆਂ ਦੇ ਨਾਲ ਇਹਨਾਂ ਲੋਇਨਾਂ ਦੇ ਨਾਲ ਇਹ ਵਾਹਿਗੁਰੂ ਆਪ ਜੀਆਂ ਦੇ ਦਰਸ਼ਨ ਕਰਾ ਦਿੱਤੇ ਨੇ ਤੇ ਹੁਣ ਆਪ ਜੀ ਮੈਨੂੰ ਇਸ ਲੋਕ ਵਿੱਚ ਪਰਲੋਕ ਵਿੱਚ ਹਰ ਜ਼ਰਰੇ ਦੇ ਵਿੱਚ ਨਜ਼ਰ ਆਉਣ ਲੱਗ ਪਏ ਹੋ ਗੁਰਹਿ ਦਿਖਾਇਓ ਲੋਇ ਨਾ ਇਤਹਿ ਉਤਹਿ ਘੱਟ ਘੱਟ ਘੱਟ ਘੱਟ ਤੁਹੀ ਤੁਹੀ ਮੋਹਿ ਨਾ ਔਰ ਇਸ ਗੱਲ ਦੀ ਸਮਝ ਆ ਗਈ ਹੈ ਕਾਰਨ ਕਰਨਾ ਧਾਰਨ ਕਰਨਾ ਇੱਕ ਹੈ ਸੋਹੇ ਨਾ ਹੇ ਸੋਹਣੇ ਪ੍ਰਭੂ ਤੁਸੀਂ ਆਪ ਹੀ ਸਾਰੇ ਜਗਤ ਦੇ ਮੂਲ ਕਰਨ ਵਾਲੇ ਹੋ ਤੇ ਸਾਰੀ ਸ੍ਰਿਸ਼ਟੀ ਨੂੰ ਸਹਾਰਾ ਦੇਣ ਵਾਲੇ ਵੀ ਆਪ ਹੀ ਹੋ ਬਸ ਇੱਕੋ ਬੇਨਤੀ ਹੈ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਣਾ ਨਾਮ ਜਪਣ ਵਾਲਿਆਂ ਦੀ ਚਰਨ ਛੋਹ ਚਾਹੀਦੀ ਹੈ ਮਹਾਂਪੁਰਸ਼ਾਂ ਦੇ ਦਰਸ਼ਨ ਚਾਹੀਦੇ ਨੇ ਇਸੇ ਗੱਲ ਵਿੱਚ ਹੀ ਮੈਨੂੰ ਚੈਨ ਹੈ ਮੈਂ ਸੁੱਖ ਦੀ ਨੀਂਦ ਸੌ ਸਕਦਾ ਹਾਂ ਸੰਤਨ ਪ੍ਰਸੰਨ ਬਲਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਣਾ ਪਾਵਨ ਸ਼ਬਦ ਗੁਰ ਹੈ ਦਿਖਾਇਓ

0: की फतह, वाहेगुरु जी की फतह, वाहेगुरु जी की फतह।
1: ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖਿਆ ਸਭ ਕੋਏ ਕੇ ਵੱਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਣੇ ਨਾ ਪਾਈਆਂ ਕਰਮ ਮਿਲਾ ਨਹੀਂ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਤਿਲ ਵਡਿਆਈ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੂਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇਵਡ ਆਪ ਤੇਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕੰਮ ਜਾਤ ਨਾਨਕ ਨਾਵੈ ਬਾਜ ਸੁਣਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਇਆ ਹਰ ਹਰ ਜੀਉ ਭਰਿਆ ਸਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਸੈ ਬਤਰੇ ਸ਼ਰਿਆ ਤਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਣ ਹਰ ਪੁਰਖ ਨਿਰੰਜਣ ਹਰ ਅਗਮ ਅਗਮ ਅਪਾਰਾ ਸਭ ਧਿਆਵ ਹੇ ਸਭ ਧਿਆਵ ਹੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੱਟ ਘੱਟ ਅੰਤਰ ਸਰਬ ਨਿਰੰਤਰ ਦੀ ਹਰ ਇੱਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਗਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮ ਕੀ ਹਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ

ਅੰਤਾ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਈ ਜੋ ਤੂੰ ਭਾਵੈ ਸੋਈ ਥੀਸੀ ਜੋ ਤੂੰ ਦੈ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹੀ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧੇ ਆਪ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਨ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾ ਨਾਹੇ ਸੋਈ ਜਨ ਜਾਣ ਹਰ ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਝ ਬਿਨ ਦੂਜਾ ਨਾਹੀਂ ਕੋਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਨਾਹੀਂ ਕੋਇ ਤੂੰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰਣਾ ਪਹਿਲੇ ਨਿਵਾਸਾ ਪਾਣੀ ਪਾਵਕ ਤਨਹੇ ਕੀਆ ਪੰਕਜ ਮੋਹ ਪਾਗਨੀ ਚੱਲ ਹਮ ਦੇਖਾਂ ਤਾਂ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ ਜਿਨ ਤੂੰ ਨਾਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉਜਲ ਤਰਨ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸ

ਵਧਾਈ ਦੇਈ। ਧੰਨ ਆ ਧੰਨ ਆ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਿਵਾਜਾ। ਅਖਲ ਭਵਨ ਕੇ ਸਿਰਜਣ ਹਾਰੇ, ਦਾਸ ਜਾਨ ਮੋਲਿਹੋ ਉਬਾਰ। ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵ, ਆਪ ਹਾਥ ਦੈ ਮੋਹੇ ਬਚਾਵ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰੀਐ, ਸਭ ਬੈਰਨ ਕੋ ਆਜ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੇ ਸ਼ਾਦ ਕੋਈ ਅਵਰ ਨਾ ਧਿਆਉਂ, ਜੋ ਵਰ ਜਾਊਂ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀਆ, ਚੁਣ ਚੁਣ ਛਤਰ ਹਮਾਰੇ ਮਾਰੀਆ। ਆਪ ਹਾਥ ਦੈ ਮੁਝੇ ਉਬਰੀਆ, ਮਰਨ ਕਾਲ ਕਾ ਤ੍ਰਾਸਨ ਵਰੀਆ। ਹੂਜੋ ਸਦਾ ਹਮਾਰੇ ਪਛਾ, ਸ੍ਰੀ ਅਸ ਤੁਜੂ ਕਰਿਓ ਰਛਾ। ਰਾਖ ਲਿਓ ਮੁਰਾਖਣ ਹਾਰੇ, ਸਾਹਿਬ ਸੰਤ ਸਹਾਇ ਪਿਆਰ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤਰ ਦਸ ਕੰਤਾ। ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਤਹਿਤ ਜਸ਼ਨ ਉਪਜਾਇਓ। ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਵਧ ਕੀਓ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਤੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘੱਟ ਘੱਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬ ਆ ਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦਨ ਸ੍ਰਿਸ਼ਟ ਸਭ ਧਾਰ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਰਾਲਮ, ਜਾਣਤ ਵੇਦ ਭੇਦ ਅਰ ਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਪਾਵਤ ਬੇਦਾ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਂ ਮੂੜ ਕਛ ਭੇਦ ਨ ਜਾਣਤ।

महादेव को कैद सदा सेव, निरंकार का चिंतन भेव। आप अपनी बुद्ध है जेती, वर्णत भिन्न भिन्न तुहे तेती। तुमरा लखा न जाए पसारा, के विद सजा प्रथम संसारा। एक रूप अनूप स्वरूपा, रंक भयो राव कही पूपा। अंडज जेरज से ताज कीनी, उत पुज खान बहुर रच दीनी। कौ खोल राजा है बैठा, कौ सिमट पियो शंकर इकैठा। सिगरी स्रेट दिखाए अचंपव, आद जुगाद स्वरूप स्वयंपव। अब रक्षा मेरी तुम करो, सिख उबार असिख संग रहो। दुष्ट जिते उठ वत उत पाता, सकल मलेश करो रण काता। जे अस तुज तव शरणी परे, तिन के दुष्ट दुखत है उमरे। पुरख जवन पग परे तिहारे, तिन के तुम संकट सबटार। जो कल को एक बार ते आए हैं, ताके काल निगट न आए हैं। रश्या होए ताए सब काला, दुष्ट अरिष्ट तरह तत्काला। कृपा दृष्ट तन जाए निहर हो, ताके ताप तनक महर हो। रिद सिद्ध कर्मो सब होई, दुष्ट दुष्ट शाप स सकै ना कोई। एक बार जिन तुम्हें संभारा, काल फास्ते ताहे उबारा। जिन नर नाम तहारो कहा, दारद दुष्ट दोखते रहा। खड़ग केत में शरण तिहारी, आप हाथ दे लियो उबारी। सर्ब ठौर मोह सहाई, दुष्ट दोख ते लियो बचाई। कृपा करी हम पर जग माता, ग्रंथ करा पूर्ण सुबराता। किल बिग सकल दे को हरता, दुष्ट दोखियन को शय करता। श्री अस तुज जब पै दयाला, पूर्ण करा ग्रंथ तत्काला। मन बाशत हाल पावे सोई, दुख न तिसै व्यापत कोई अड़ेला। सुने गोंग जो जाए सुरस न पावई, सुने मूड चित लाए चतरता आवई। दुख दर्द पाओ निगट, ना तिन नर के रह। हो जो जाकी एक बार, चौ पई को कह चौ पई। सम्मत सत्र सैस पनिज, अर्ध सैस फुन तीन कहिज। भाद्रव सुधी अष्टमी रववारा, तीर सत द्रव ग्रंथ सुधारा। सवैया पाए गए जब ते तुमरे, तब ते कऊ आख त्रेनी आन्यो। राम रहीम पुराण कुरान, अनेक है मत एक ना मान्यो। सिमरत शास्त्र वेद सब बहु भेद, कह हम एक ना जान्यो। श्री असमान कृपा तुमरी कर, मैं ना कहे हो सब तुहे बखान्यो। दोहेरा सगल द्वार को छाड़ के, गयो तुहारों द्वार। बाहें गहे की लाज अस, गोबिंद दास तुहार। राम कली
ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਬੁਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ
ਤਜੀ ਨਾ ਜਾਈ ਨਿਤ ਨਿਤ ਰਾਖਿਓਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ ਭਵ ਜਲ ਬਿਖਮ ਅਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੂ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰਨਾ ਨੇਤਰੀ ਸਤਿਗੁਰ ਭੇਖਣਾ ਸਰਵਣੀ ਸੁਣਨਾ ਗੁਰਨਾ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਥ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਹੋਆ ਆਪ ਦਿਆਲ ਮਨੋ ਨਾ ਵੇ ਸਾਰਿਅਨ ਸਾਚਨ ਕੈ ਸੰਗ ਭਵ ਜਲ ਤਾਰਿਅਨ ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚ ਨਾਨਕ ਲਾਲੋ ਲਾਲ ਹੈ, ਸੱਚੀ ਰਤਾ ਸੱਚ। ਮਾਨਵਤਾ ਦੇ ਕਲਿਆਣਕਾਰੀ ਖੰਡਾ ਬ੍ਰਹਿਮੰਡਾਂ ਦੇ ਮਾਲਕ, ਸੰਸਾਰ ਨੂੰ ਸਾਂਝੀਵਾਲਤਾ ਦਾ ਉਪਦੇਸ਼ ਬਖਸ਼ਣ ਵਾਲੇ ਜੁਗੋ ਜੁਗ ਅਟਲ ਸ਼ਹਿਨਸ਼ਾਹ ਸ਼ਬਦ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਣਾਂ ਵਿੱਚ ਰੋਜ਼ ਦੀ ਤਰ੍ਹਾਂ ਸੰਧਿਆ ਵਕਤ ਹਾਜ਼ਰੀ ਭਰ ਕੇ ਸਵਾਸਾਂ ਰੂਪੀ ਪੂੰਜੀ ਨੂੰ ਸਫਲਾ ਬਣਾਉਣ ਦੇ ਲਈ ਬੜੇ ਪਿਆਰ ਨਾਲ ਗੁਰੂ ਦੇ ਚਰਨਾਂ 'ਚ ਹਾਜ਼ਰ ਹੋ ਰਹੇ ਸਤਸੰਗੀ ਜਨੋ, ਸਰਬੱਤ ਮਾਈ ਭਾਈ ਮਿਲ ਕੇ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਸਾਂਝੀ ਕਰੀਏ। ਜਿੰਨੀ ਵੀ ਸੰਗਤ ਪਾਤਸ਼ਾਹ ਦੇ ਪਿੱਤਰ ਚਰਨਾਂ ਵਿੱਚ ਹੈ, ਪਿਆਰ ਸਤਿਕਾਰ ਨਾਲ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਸਦਕਾ ਸੰਧਿਆ ਦੇ ਸੁੰਦਰ ਦੀਵਾਨ ਸਤਿਗੁਰੂ ਦੀ ਹਜ਼ੂਰੀ 'ਚ ਸਜਾਏ ਗਏ, ਸੋਦਰ ਦੀ ਚੌਂਕੀ ਦਾ ਜਾਪ ਹੋਇਆ, ਸੋਦਾਰਾ ਰਾਜ ਸਾਹਿਬ ਜੀ ਦੀ ਗੁਰਬਾਣੀ ਦਾ ਜਾਪ ਹੋਇਆ, ਵਕਤ ਅਨੁਸਾਰ ਗੁਰਮਤਿ ਵਿਚਾਰਾਂ ਰਾਹੀਂ ਆਪ ਦੇ ਦਰਸ਼ਨ ਕਰਨ ਵਾਸਤੇ ਜੋ ਹੁਕਮ ਹੋਇਆ ਉਹਦੇ ਮੁਤਾਬਕ ਦਾਸ ਸਤਿਗੁਰੂ ਜੀ ਦੀ ਹਜ਼ੂਰੀ 'ਚ ਹਾਜ਼ਰ। ਅੱਜ ਦੁਨੀਆਂ ਦੇ ਜਿਸ ਵੀ ਕੋਨੇ 'ਚ ਗੁਰੂ ਨਾਨਕ ਸਾਹਿਬ ਦਾ ਸਿੱਖ ਵਸਿਆ, ਉਹਦੇ ਵੱਲੋਂ ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ। ਮੁਕਤਸਰ ਸਾਹਿਬ ਦੀ ਉਹ ਪਵਿੱਤਰ ਸਰਜਮੀਨ, ਜਿਸ ਜ਼ਮੀਨ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਹੱਬਤ ਤੋਂ ਆਪਾਂ ਕੁਰਬਾਨ ਕਰਕੇ ਬਹੁਤ ਸਾਰੇ ਸਿੱਖਾਂ ਨੇ ਟੁੱਟੀ ਗੰਢੀ, ਅੱਜ ਸਾਰਾ ਗੁਰੂ ਨਾਨਕ ਨਾਮ ਲੇਵਾ ਜਗਤ ਉਹਨਾਂ ਦੇ ਕਰਨੀ ਨਾਮੇ ਨੂੰ ਪ੍ਰਣਾਮ ਕਰ ਰਿਹਾ ਹੈ। ਸੋ ਅਸੀਂ ਵੀ ਸਾਰੇ ਮਿਲ ਕੇ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰੀਏ, ਜਿਨ੍ਹਾਂ ਨੇ ਸੰਸਾਰ ਦੇ ਸਾਹਮਣੇ ਇੱਕ ਮਿਸਾਲ ਪੈਦਾ ਕੀਤੀ ਅਜੀਬ। ਜੇ ਕਿਤੇ ਤੇਰੇ ਕੋਲੋਂ ਜਾਣੇ ਅਣਜਾਣੇ ਵਿੱਚ ਭੁੱਲ ਹੋ ਜਾਏ, ਗਲਤੀ ਹੋ ਜਾਏ, ਤੇ ਉਸ ਗਲਤੀ ਨੂੰ ਬਖਸ਼ਾਇਆ ਜਾ। ਗੁਰੂ ਦੇ ਚਰਨਾਂ 'ਚ ਅਰਜ਼ ਕਰਕੇ ਜਿਹੜਾ ਵਿਚਾਰਾਂ ਰੂਪੀ ਵਿਛੋੜਾ ਪੈ ਜਾਂਦਾ ਉਹਨੂੰ ਮਿਟਾਇਆ ਜਾ ਸਕੇ, ਸਰੀਰ ਰੂਪੀ ਵਿਛੋੜਾ ਮਿਟਾਉਣਾ ਸੌਖਾ ਹੈ, ਲੇਕਿਨ ਵਿਚਾਰਾਂ ਰੂਪੀ ਵਿਛੋੜਾ ਮਿਟਾਉਣਾ ਥੋੜ੍ਹਾ ਔਖਾ ਹੈ, ਪਰ ਹੈ ਦੋਵੇਂ ਸੰਭਵ। ਮਨੁੱਖ ਜੋ ਚਾਹਵੇ ਗੁਰੂ ਦੀ ਰਜ਼ਾ ਨਾਲ ਕਰ ਸਕਦਾ, ਉਹਦੀ ਦ੍ਰਿਸ਼ਟੀ ਨਾਲ ਕਰ ਸਕਦਾ। ਸੋ ਅਸੀਂ ਜੋ ਲੜੀ ਚੱਲ ਰਹੀ ਹੈ ਪੰਥ ਦੀ ਸਿਰਜਣਾ ਦੀ, ਉਸ ਤੋਂ ਪਾਸੇ ਹਟ ਕੇ ਅੱਜ ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟਾ ਕਰਾਂਗੇ ਕਥਾ ਵਿਚਾਰ ਵਿੱਚ। ਆਪ ਜੀ ਬੜੇ ਪਿਆਰ ਸਤਿਕਾਰ ਨਾਲ ਸਤਿਗੁਰੂ ਦੇ ਚਰਨ ਪਰਸਨ ਲਈ ਆ ਰਹੇ ਹੋ, ਹਾਜ਼ਰੀ ਭਰਨ ਵਾਸਤੇ ਆ ਰਹੇ ਹੋ। ਸਤਿਗੁਰੂ ਕਦਮ ਲੇਖੇ ਵਿੱਚ ਲਾਉਣ, ਸੇਵਾਵਾਂ ਭੇਟਾਵਾਂ ਆਪਣੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਪ੍ਰਵਾਨ ਕਰਨ, ਇਹ ਬੇਨਤੀ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ। ਜਿਹੜੇ ਸਰੋਤੇ ਘਰਾਂ ਵਿੱਚ ਟਿਕਟਕੀ ਲਗਾ ਕੇ ਸੋਸ਼ਲ ਨੈੱਟਵਰਕ ਦੇ ਰਾਹੀਂ ਇਸ ਪ੍ਰੋਗਰਾਮ ਨੂੰ ਸਰਵਣ ਕਰਦੇ ਨੇ, ਉਹਨਾਂ ਦਾ ਵੀ ਦਿਲ ਦੀ ਗਹਿਰਾਈ ਵਿੱਚੋਂ ਧੰਨਵਾਦ ਕਰਦਾ ਹਾਂ। ਉਹ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਨਾਲ ਜੁੜਦੇ ਨੇ, ਕਥਾ ਵਿਚਾਰ ਸਰਵਣ ਕਰਦੇ ਨੇ, ਘਰ ਦਾ ਕਾਰੋਬਾਰ ਨਾਲੋ ਨਾਲ ਚਲਾਉਂਦੇ ਨੇ। ਕਈ ਟਰੱਕਾਂ 'ਤੇ ਜਾਂਦਿਆਂ ਵੀਰ ਇਸ ਸਮਾਗਮ ਦਾ ਹਿੱਸਾ ਬਣਦੇ ਨੇ, ਕੋਈ ਕਿਸੇ ਕਾਜ 'ਤੇ, ਕਈਆਂ ਨੇ ਆਪਣੀਆਂ ਸ਼ੌਪਾਂ 'ਤੇ ਸਿਸਟਮ ਲਾਏ ਹੁੰਦੇ ਨੇ ਸਾਰੇ ਪ੍ਰੋਗਰਾਮ ਨੂੰ ਸਰਵਣ ਕਰਨ ਵਾਸਤੇ। ਸੋ ਜਿਹੜਾ ਜਿਹੜਾ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਇਸ ਪ੍ਰੋਗਰਾਮ ਨੂੰ ਸਰਵਣ ਕਰ ਰਿਹਾ, ਉਹਨਾਂ ਸਭਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ, ਸਭਨਾਂ ਦਾ ਧੰਨਵਾਦ। ਸੱਚੇ ਪਾਤਸ਼ਾਹ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਕੇ ਕਰਤਾਰਥ। ਸਿਆਣੇ ਸੱਜਣ ਜਾਣਦੇ ਨੇ, ਲਾਲਚ ਦਾ ਦਰਿਆ ਠਾਠਾ ਮਾਰਦਾ ਹੋਵੇ,
ਜ਼ੁਲਮ ਦੀ ਤਲਵਾਰ ਗਰਦਨ ਤੇ ਲਟਕਦੀ ਹੋਵੇ, ਕਿਸੇ ਵੇਲੇ ਵੀ ਕੁਝ ਹੋ ਸਕਦਾ ਹੋਵੇ, ਤੇ ਇਹੋ ਜਿਹੇ ਕਠਿਨ ਸਮੇਂ ਵਿੱਚ ਕੋਈ ਵਿਰਲੇ ਮਹਾਂਪੁਰਸ਼, ਕੋਈ ਵਿਰਲੇ ਸੂਰਬੀਰ ਬਹਾਦਰ, ਕੋਈ ਵਿਰਲੇ ਆਪਣੇ ਆਪ ਨੂੰ ਗੁਰੂ ਤੋਂ ਨਿਸ਼ਾਵਰ ਕਰਨ ਵਾਸਤੇ ਕਾਇਮ ਰਹਿੰਦੇ ਨੇ, ਬਹੁਤੇ ਡੋਲ ਜਾਇਆ ਕਰ, ਤਲਵਾਰਾਂ ਦੀ ਛਾਂ ਹੋਵੇ, ਲਾਲਚ ਦਾ ਦਰਿਆ ਠਾਠਾ ਮਾਰ ਰਿਹਾ ਹੋਵੇ, ਭੁੱਖ ਦੇ ਹੱਥੋਂ ਪ੍ਰਾਣ ਤਿਆਗ ਪਿਆਰਾਂ ਨਿਕਲ ਰਹੇ ਹੋਣ, ਇਹੋ ਜਿਹੇ ਭਿਆਨਕ ਮੌਕੇ ਕੋ ਵਿਰਲੇ ਮਹਾਂਪੁਰਸ਼ ਆਪਣੀ ਗੱਲ ਦੇ ਪਹਿਰਾ ਦਿੰਦੇ ਨੇ, ਬੋਲਾਂ ਨੂੰ ਤੋੜ ਪਹੁੰਚਾਉਂਦੇ ਨੇ, ਬਹੁਤੇ ਥੜਕ ਜਾਇਆ ਕਰਦੇ। ਐਸਾ ਹੀ ਕੁਝ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਹੋਇਆ, ਜਦੋਂ ਵਕਤ ਦੀ ਸਰਕਾਰ ਨੇ ਮਾਰਚ 1604 ਦੇ ਦਰਮਿਆਨ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਬੜਾ ਲੰਮਾ ਸਮਾਂ ਘੇਰਾ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਪਿਆ ਰਿਹਾ ਬੜਾ, ਕਿਸੇ ਬੰਨੇ ਵੀ ਸਰਕਾਰ ਕਾਮਯਾਬ ਨਹੀਂ ਹੋ ਰਹੀ। ਸਰਕਾਰ ਦੀ ਚਾਰ ਸਵੇਰੇ ਦੁਰਦਰ ਹੋਣੀ ਸ਼ੁਰੂ ਹੋ ਗਈ। ਵਕਤ ਦੇ ਹਾਕਮ ਨੇ ਸਰਕਾਰ ਨੂੰ ਚੇਤਾਵਨੀਆਂ ਦੇਣੀਆਂ ਸ਼ੁਰੂ ਕੀਤੀਆਂ, ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਪਕੜਿਆ ਗਿਆ ਸਰਕਾਰਾਂ ਡੇਗ ਦਿੱਤੀਆਂ ਜਾਣਗੀਆਂ, ਤੁਹਾਡੇ ਸੂਬੇ ਦਿੱਲੀ ਪ੍ਰਬੰਧ ਆਪਣੇ ਅਧੀਨ ਵਿੱਚ ਕਰ ਲਵੇ। ਇੱਧਰ ਜਿਹੜੇ ਸਿਪਾਹੀ ਕਿਲੇ ਨੂੰ ਘੇਰਾ ਪਾ ਕੇ ਬੈਠੇ ਸਨ ਉਹਨਾਂ ਦੀ ਜਾਨ ਮੁੱਠੀ ਵਿੱਚ ਆਈ ਹੋਈ ਆ। ਉਹਨਾਂ ਨੇ ਪਤਝੜ ਦਾ ਮੌਸਮ ਆਪਣੇ ਜਿਸਮ ਤੇ ਹੰਢਾਇਆ, ਗਰਮੀ ਉਹਨਾਂ ਨੇ ਆਪਣੇ ਜਿਸਮ ਤੇ ਝੱਲੀ, ਸਾਉਣ ਭਾਦਰੋਂ ਦੀ ਬਾਰਿਸ਼ ਆਪਣੇ ਪਿੰਡੇ ਤੇ ਹੰਢਾਈ, ਆਖਿਰ ਫਿਰ ਬਹਾਰ ਬਦਲੀ, ਸਰਦੀ ਦਾ ਮੌਸਮ ਸ਼ੁਰੂ ਹੋ ਗਿਆ। ਜਿਹੜੀ ਫੌਜ ਘੇਰਾ ਪਾ ਕੇ ਬੈਠੀ ਆ ਉਹ ਵੀ ਬੜੀ ਪਰੇਸ਼ਾਨ ਆ। ਇੱਥੋਂ ਤੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਬਹੁਤੀਆਂ ਫੌਜਾਂ ਬਾਗੀ ਹੋਣ ਵਾਸਤੇ ਤਿਆਰ ਹੋ ਗਈਆਂ, ਵੀ ਇਹ ਜੰਗ ਅਸੀਂ ਜਿੱਤ ਨਹੀਂ ਸਕਦੇ, ਸਾਨੂੰ ਘੇਰਾ ਉਠਾ ਲੈਣਾ ਚਾਹੀਦਾ, ਨਿੱਤ ਸਾਡਾ ਨੁਕਸਾਨ ਹੋ ਰਿਹਾ, ਸਾਡੀ ਫੌਜ ਮਾਰੀ ਜਾ ਰਹੀ। ਦੂਜੇ ਬੰਨੇ ਕਿਲੇ ਵਿੱਚ ਜਿਹੜੇ ਘਿਰੇ ਹੋਏ ਸਿੰਘ ਸਨ ਉਹਨਾਂ ਕੋਲੋਂ ਗੋਲੀ ਸਿੱਕਾ ਬਰੂਦ ਸਾਰਾ ਕੁਝ ਖਤਮ ਹੋ ਗਿਆ, ਰਾਸ਼ਨ ਭੰਡਾਰ ਖਤਮ ਹੋ ਗਿਆ, ਸਰਵਾਂ ਵਰਗੇ ਸੂਰਮੇ ਸੁੱਕ ਸੁੱਕ ਕੇ ਪਿੰਜਰ ਹੋ ਗਏ, ਪ੍ਰਸਾਦੀ ਹਾਥੀ ਵਰਗੇ ਕੀਮਤੀ ਜਾਨਵਰ, ਨੀਲੇ ਘੋੜੇ ਵਰਗੇ ਕੀਮਤੀ ਜਾਨਵਰ ਭੁੱਖ ਦੇ ਹੱਥੋਂ ਪ੍ਰਾਣ ਤਿਆਗ। ਸਿਆਣੇ ਸੁਲਝੇ ਸਰੋਤੇ ਜਨ ਬੈਠੇ ਹੋ, ਮੌਤ ਮਨੁੱਖ ਨੂੰ ਜ਼ਿੰਦਗੀ 'ਚ ਇੱਕ ਵਾਰ ਆਉਂਦੀ ਹੈ, ਪਰ ਭੁੱਖ ਜਿਹੜੀ ਆ ਹਰ ਚੁਪਹਿਰੇ ਪਿੱਛੋਂ ਆਣ ਕੇ ਪਰੇਸ਼ਾਨ ਕਰਦੀ। ਬੰਦਾ ਕੰਮ ਕਰੇ ਜਾਂ ਨਾ ਕਰੇ, ਭੁੱਖ ਨੇ ਵਕਤ ਅਨੁਸਾਰ ਆਣ ਕੇ ਦਸਤਖਤ ਦੇ ਦੇਣੀ ਆ, ਭੁੱਖ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕਰਨਾ। ਇੱਕ ਬੜਾ ਪ੍ਰਸਿੱਧ ਅਸੀਂ ਕੌਲ ਪੜ੍ਹਦੇ ਹਾਂ, ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾ ਕੇ ਸੁਬਾ ਫੇਰ ਖੜੀ। ਮੌਤ ਦੇ ਸਾਹਮਣੇ ਤੇ ਜਰਨੈਲ ਨਹੀਂ ਝੁਕਦੇ, ਲੇਕਿਨ ਵੱਡੇ ਵੱਡੇ ਪਰਮਾਤਮਾ ਭੁੱਖ ਅੱਗੇ ਨੀਵੀਂ ਪਾ ਜਾਂਦੇ ਨੇ, ਭੁੱਖ ਅੱਗੇ ਨੀਵੀਂ। ਮਹਾਰਾਣੇ ਪ੍ਰਤਾਪ ਨੂੰ ਅਕਬਰ ਨਹੀਂ ਸੀ ਦਵਾ ਸਕਿਆ, ਲੇਕਿਨ ਭੁੱਖ ਨੇ ਮਹਾਰਾਣੇ ਪ੍ਰਤਾਪ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਆਪਣੇ ਆਪ ਉਹ ਮਹਾਰਾਣੇ ਪ੍ਰਤਾਪ ਨੇ ਫੈਸਲਾ ਲੈ ਲਿਆ ਕਿ ਮੈਨੂੰ ਮਹਾਰਾਜੇ ਅਕਬਰ ਦੀ ਈਨ ਮੰਨਣ ਤੋਂ ਸਵਾਏ ਹੋਣ ਕੋਈ ਦੂਜਾ ਰਸਤਾ ਨਜ਼ਰ ਨਹੀਂ ਆਉਂਦਾ, ਇਹ ਸਾਰੀ ਭੁੱਖ ਦੀ ਮਿਹਰਬਾਨੀ। ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਸਿੱਖਾਂ ਨੇ ਪੱਤੇ ਭਰੂ ਭਰੂ ਕੇ ਦਰਖਤਾਂ ਦੇ ਖਾਧੇ, ਬੜੀ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਸਨ, ਆਖਰ ਭੁੱਖ ਦਾ ਜ਼ੋਰ ਵੱਧਦਾ ਗਿਆ ਤੇ ਸੂਰਮੇ ਕਮਜ਼ੋਰ ਹੁੰਦੇ। ਐਨ ਮੌਕੇ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਚਿੱਠੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲਿਖੀ, ਉਹ ਚਿੱਠੀ ਕੁਰਾਨ ਸ਼ਰੀਫ ਦੇ ਵਾਧੂ ਸਫ਼ੇ ਉੱਤੇ ਸੀ, ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਕੀਨ ਹੋ ਸਕੇ। ਬਾਦਸ਼ਾਹ ਔਰੰਗਜ਼ੇਬ ਇਸਲਾਮੀ ਸ਼ਰ੍ਹਾਂ ਦੇ ਪਿੱਤਰ ਗ੍ਰੰਥ ਕੁਰਾਨ ਦੀ ਜਿਲਦ ਉੱਤੇ ਗੁਰੂ ਜੀ ਚਿੱਠੀ ਲਿਖ ਕੇ ਭੇਜ ਰਿਹਾ, ਤੁਸੀਂ ਇਸ ਚਿੱਠੀ ਤੇ ਯਕੀਨ ਕਰਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿਓ। ਉਹਦੀਆਂ 17 ਸਨ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਮੈਂ ਕੁਰਾਨ ਸ਼ਰੀਫ ਦੀ ਸਹੁੰ ਖਾ ਕੇ ਤੁਹਾਨੂੰ ਇਹ ਬੇਨਤੀ ਕਰਦਾ, ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿਓ।
ਕੋਈ ਕਰਮਚਾਰੀ, ਕੋਈ ਅਧਿਕਾਰੀ, ਕੋਈ ਅਫਸਰ ਤੁਹਾਡੀ ਵਾਹ ਵੱਲ ਨਹੀਂ ਵੇਖੇਗਾ। ਜਿੱਧਰ ਮਰਜ਼ੀ ਚਲੇ ਜਾਓ, ਸਾਨੂੰ ਕੋਈ ਉਜਰ ਨਹੀਂ। ਪਰ ਇਹ ਸਾਡੀ ਤੁਹਾਨੂੰ ਬੇਨਤੀ, ਮੰਨ ਲਓ ਜੋ ਕੁਝ ਮਰਜ਼ੀ ਕਹਿ ਲਓ ਵੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦੇ। ਇਹ ਚਿੱਠੀ ਭਰੇ ਹੋਏ ਦਰਬਾਰ ਵਿੱਚ ਪੜ੍ਹੀ ਗਈ। ਵੱਡੇ ਵੱਡੇ ਸੂਰਮਿਆਂ ਨੇ ਸੱਚੇ ਪਾਤਸ਼ਾਹ ਨੂੰ ਸਲਾਹ ਦੇਣੀ ਸ਼ੁਰੂ ਕੀਤੀ। ਮਹਾਰਾਜ ਦਿੱਲੀ ਦਰਬਾਰ ਝੁੱਕ ਗਿਆ ਗੁਰੂ ਨਾਨਕ ਦੇ ਚਰਨਾਂ ਉੱਤੇ। ਔਰੰਗਜ਼ੇਬ ਵਾਅਦਾ ਕਰਦਾ ਆਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿਓ, ਸਰਕਾਰ ਕੋਈ ਤੁਹਾਨੂੰ ਨਹੀਂ ਕਹੇਗੀ। ਮਹਾਰਾਜ ਸਾਨੂੰ ਇਸ ਵਕਤ ਕੋਲੋਂ ਫਾਇਦਾ ਲੈਣਾ ਚਾਹੀਦਾ। ਜਾਨੀ ਜਾਣੀ ਜਾਣ ਗਰੀਬ ਨਵਾਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਰ ਦੀ ਖਾਨਦਾਨੀ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਚੰਗੀ ਤਰ੍ਹਾਂ ਸਮਝਦੇ ਸਨ, ਰਾਜਨੀਤੀ ਦੇ ਮਾਹਰ ਸਨ। ਸਤਿਗੁਰੂ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਔਰੰਗਜ਼ੇਬ ਬੇਈਮਾਨ ਹੈ, ਔਰੰਗਜ਼ੇਬ ਧੋਖੇਬਾਜ਼ ਹੈ, ਔਰੰਗਜ਼ੇਬ ਫਰੇਬੀ ਹੈ, ਔਰੰਗਜ਼ੇਬ ਹਲਕਾ ਹੈ, ਔਰੰਗਜ਼ੇਬ ਜ਼ਾਲਮ ਹੈ। ਇਹ ਆਪਣੀ ਗੱਲ ਤੇ ਕਾਮਯਾਬ ਨਹੀਂ ਰਹਿਣ ਵਾਲਾ। ਸੱਚੇ ਪਾਤਸ਼ਾਹ ਨੂੰ ਇਹ ਚੰਗੀ ਤਰ੍ਹਾਂ, ਬਹੁਤ ਸਾਰੇ ਸੂਰਮੇ ਜ਼ੋਰ ਪਾ ਰਹੇ ਸਨ, ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦੇਣਾ ਚਾਹੀਦਾ। ਐਨ ਮੌਕੇ ਇੱਕ ਚਿੱਠੀ ਬਾਈ ਧਾਰ ਦੇ ਪਹਾੜੀ ਰਾਜਿਆਂ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ, ਉਹ ਚਿੱਠੀ ਇੱਕ ਵੱਡੇ ਸਾਰੇ ਥਾਲ ਵਿੱਚ ਰੱਖੀ ਹੈ ਤੇ ਉਸ ਥਾਲ ਵਿੱਚ ਇੱਕ ਗਊ ਦੀ, ਇੱਕ ਆਟੇ ਦੀ ਗਊ ਬਣਾਈ ਹੋਈ ਹੈ। ਜਿਹੜਾ ਕਰਮਚਾਰੀ ਉਹ ਚਿੱਠੀ ਲੈ ਕੇ ਸੱਚੇ ਪਾਤਸ਼ਾਹ ਮਹਾਰਾਜ ਕੋਲ ਆਇਆ, ਉਹਨੇ ਆਖਿਆ ਜੀ ਬਾਈ ਧਾਰ ਦੇ ਪਹਾੜੀ ਰਾਜੇ ਗਊ ਦੀ ਕਸਮ ਖਾ ਕੇ ਤੁਹਾਡੇ ਨਾਲ ਵਾਅਦਾ ਕਰਦੇ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦਿਓ, ਤੁਹਾਨੂੰ ਕੋਈ ਰਾਜਾ ਕੁਝ ਨਹੀਂ ਕਹੇਗਾ, ਜਿੱਧਰ ਮਰਜ਼ੀ ਚਲੇ ਜਾਇਓ। ਮਹਾਰਾਜ ਇਹਨਾਂ ਰਾਜਿਆਂ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਨੇ। ਇਹਨਾਂ ਰਾਜਿਆਂ ਦੀ ਜਾਨ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ, ਉਹਨਾਂ ਦੇ ਸਿੱਖਾਂ ਦੀਆਂ ਸ਼ਹਾਦਤਾਂ, ਇਹ ਏਡੇ ਬੇਈਮਾਨ ਮਨਹੂਸ ਨਿਕਲੇ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਕੁਝ ਸਮੇਂ ਬਾਅਦ ਇਹਨਾਂ ਨੇ ਅੱਖਾਂ ਫੇਰ ਲਈਆਂ। ਜਿਸ ਗੁਰੂ ਨੇ ਆਪਣਾ ਬਾਪੂ ਵਾਰ ਕੇ ਇਹਨਾਂ ਦਾ ਟਿੱਕਾ ਜਨੇਊ ਧਰਮ ਰੱਖਿਆ ਸੀ, ਇਹਨਾਂ ਨੇ ਉਸ ਬਾਪੂ ਦੇ ਪੁੱਤਰ ਨਾਲ ਲੋਹਾ ਲੈਣਾ ਸ਼ੁਰੂ ਕਰ ਦਿੱਤਾ, ਛੇੜਖਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹਰ ਮੁਸੀਬਤ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਸਤੇ ਇਹਨਾਂ ਨੇ ਖੜੀ ਕਰਨੀ ਸ਼ੁਰੂ ਕੀਤੀ, ਭਾਵੇਂ ਉਹ ਕਾਮਯਾਬ ਨਹੀਂ ਹੋਏ। ਸਤਿਗੁਰੂ ਜੀ ਰਾਜਿਆਂ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ। ਦੋਵਾਂ ਚਿੱਠੀਆਂ ਤੇ ਵਿਚਾਰ ਹੋਈ, ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ। ਦੋ ਧੜੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਬਣ ਗਏ। ਇੱਕ ਉਹ ਧੜਾ ਜਿਹੜਾ ਹਰ ਹੀਲੇ ਆਨੰਦਪੁਰ ਸਾਹਿਬ ਨੂੰ ਛੱਡ ਦੇਣਾ ਚਾਹੁੰਦਾ, ਤੇ ਇੱਕ ਉਹ ਧੜਾ ਜਿਹੜਾ ਹਰ ਹੀਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਤੋਂ ਕੁਰਬਾਨ ਹੋਣ ਵਾਸਤੇ ਤਿਆਰ ਹੈ, ਕੁਝ ਹੋ ਜਾਏ ਗੁਰੂ ਦਾ ਹੁਕਮ ਮੰਨਿਆ ਜਾਏ। ਦੋ ਧੜੇ ਬਣੇ। ਜਿਹੜੇ ਕਮਜ਼ੋਰ ਧੜੇ ਦੇ, ਮਸੰਦ ਧੜੇ ਦੇ ਆਦਮੀ ਸਨ, ਉਹਨਾਂ ਨੇ ਆਖਿਆ ਵੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਜਾਣ ਦਿੰਦੇ ਤੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਚੋਂ ਕੋਈ ਨਾ ਕੋਈ ਨੱਸ ਜਾਣ ਵਾਸਤੇ ਪ੍ਰੋਗਰਾਮ ਬਣਾ ਲੈਣਾ ਚਾਹੀਦਾ। ਇਹਨਾਂ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਮਹਾਰਾਜ, ਕਹਿੰਦੇ ਵੀ ਸਿੱਖੋ ਕੁਝ ਕੁ ਸਮਾਂ ਹੋਰ ਠਹਿਰ ਜਾਓ। ਸਤਿਗੁਰੂ ਇਹ ਚੰਗੀ ਤਰ੍ਹਾਂ ਰਾਜਨੀਤੀ ਸਮਝਦੇ ਨੇ, ਸਾਡੇ ਨਾਲੋਂ ਦੁਸ਼ਮਣ ਦੀ ਫੌਜ ਬਾਹਰ ਜ਼ਿਆਦਾ ਪਰੇਸ਼ਾਨ ਹੈ, ਬਗਾਵਤ ਕਿਸੇ ਵੇਲੇ ਵੀ ਹੋ ਸਕਦੀ ਆ, ਕੁਝ ਸਮਾਂ ਹੋਰ ਰਹਿ ਠਹਿਰ ਜਾਓ। ਇਹਨਾਂ ਆਖਿਆ ਜੀ ਕਿੰਨਾ ਕੁ ਦਿਨ, ਕਿੰਨਾ ਕੁ ਚਿਰ? ਸਤਿਗੁਰੂ ਕਹਿੰਦੇ ਕਿੰਨਾ ਚਿਰ ਨਹੀਂ, ਗਿਣਤੀ ਦੇ ਦਿਨ ਸਿਰਫ ਅੱਠ ਹੋਰ ਠਹਿਰ ਜਾਓ, ਅੱਠ। ਇਹਨਾਂ ਨੇ ਆਖਿਆ ਨਹੀਂ ਜੀ, ਅਸੀਂ ਫੌਰਨ ਆਨੰਦਪੁਰ ਸਾਹਿਬ ਨੂੰ ਛੱਡਣ ਵਾਸਤੇ ਤਿਆਰ ਹਾਂ, ਤੁਹਾਨੂੰ ਛੱਡਣ ਵਾਸਤੇ ਤਿਆਰ ਹਾਂ। ਮੁਸਕਰਾਏ ਨੀਲੇ ਦੇ ਸ਼ਾਹ ਸਵਾਰ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਕਿਸੇ ਮਹਾਂਪੁਰਸ਼ ਕਵੀ ਦੇ ਬੜੇ ਸੁੰਦਰ ਬੋਲ ਨੇ, ਕਿੰਨਾ ਫਰਕ ਹੈ ਜ਼ਿੰਦਗੀ ਮੌਤ ਦੇ ਵਿੱਚ। ਇਹ ਤਲਵਾਰ ਦੀ ਨੋਕ ਤੇ ਹੜ ਲਏਗਾ, ਇਹਨੇ ਦੁਨੀਆਂ ਦੇ ਦਿਲ ਆਬਾਦ ਕਰਨੇ, ਝੁੱਗੇ ਆਪਣੇ ਆਪ ਉਜਾੜ ਲਏਗਾ। ਰਾਖਾ ਬਣੂ ਗਰੀਬਾਂ ਦੇ ਢਾਰਿਆਂ ਦਾ, ਲੰਕਾ ਸੋਨੇ ਦੀ ਆਪਣੀ ਸਾੜ ਲਏਗਾ। ਮਹੀਵਾਲ ਨਹੀਂ ਪੱਟ ਤੇ ਸਬਰ ਕਰ ਲੂ, ਨੀ ਇਹ ਕੌਮ ਲਈ ਕਾਲਜਾ ਪਾੜ ਲਏਗਾ।
ਸੱਸੀ ਵਾਂਗ ਜ਼ਾਲਮ ਜਾਬਰ ਭੁੱਜ ਜਾਸਣ, ਇਹਦੇ ਤੀਰਾਂ ਦੀ ਸੰਘਣੀ ਛਾਂ ਅੰਦਰ, ਘੜੇ ਕੀ ਪਹਾੜ ਵੀ ਰੁੜ ਜਾਣੇ ਇਹਦੀ ਤੇਗ ਦੀ ਫੁੱਟੀ ਚਨਾ ਅੰਦਰ। ਕਲਗੀਆਂ ਵਾਲਾ ਬਾਪੂ ਕਮਜ਼ੋਰ ਧੜੇ ਦੇ ਬੰਦਿਆਂ ਨੂੰ ਕਹਿੰਦਾ, ਬੱਚਿਓ ਤੁਸਾਂ ਬੜਾ ਸਮਾਂ ਗੁਰੂ ਨਾਨਕ ਦੇ ਘਰ ਵਿੱਚ ਗੁਜ਼ਾਰਿਆ, ਬੜੀ ਸੇਵਾ ਕੀਤੀ ਹੈ, ਹੁਣ ਤੁਸੀਂ ਜਿੱਦ ਤੇ ਉੱਤਰ ਆਏ ਹੋ ਨਾ, ਮੈਂ ਤੇ ਤੁਹਾਨੂੰ ਇਹ ਗੱਲ ਨਹੀਂ ਕਹਿੰਦਾ ਵੀ ਤੁਸੀਂ ਛੱਡ ਕੇ ਚਲੇ ਜਾਓ, ਜੇ ਤੁਸੀਂ ਜਾਣਾ ਹੀ ਚਾਹੁੰਦੇ ਹੋ ਨਾ, ਕੋਈ ਨਾ ਕੋਈ ਨਿਸ਼ਾਨੀ ਜ਼ਰੂਰ ਦੇ ਕੇ ਜਾਓ, ਕਦੇ ਨਾ ਕਦੇ ਯਾਦ ਕਰਿਆ ਕਰਾਂਗਾ ਵੀ ਐਸੇ ਵੀ ਸਿੱਖ ਸਨ ਜਿਹੜੇ ਮੁਸੀਬਤ ਵੇਲੇ ਛੱਡ ਗਏ। ਜਿੱਥੇ ਦੁਨੀਆਂ ਵਿੱਚ ਬਹਾਦਰੀ ਦਾ ਕੋਈ ਅੰਤ ਨਹੀਂ, ਸੂਰਬੀਰਾਂ ਦਾ ਕੋਈ ਘਾਟਾ ਨਹੀਂ, ਉੱਥੇ ਇਸ ਧਰਤੀ ਤੇ ਕਮਜ਼ੋਰਾਂ ਦਾ ਵੀ ਕੋਈ ਘਾਟਾ ਨਹੀਂ। ਜਿਵੇਂ ਪਰਪਕਾਰੀਆਂ ਦਾ ਕੋਈ ਘਾਟਾ ਨਹੀਂ, ਦਾਨ ਕਰਨ ਵਾਲਿਆਂ ਦਾ ਕੋਈ ਘਾਟਾ ਨਹੀਂ, ਇਸੇ ਤਰ੍ਹਾਂ ਬੇਈਮਾਨਾਂ ਦਾ ਵੀ ਕੋਈ ਘਾਟਾ ਨਹੀਂ ਤੇ ਦਾਨ ਮੰਗਣ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ, ਪਰਪਕਾਰ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ ਤੇ ਪਾਪ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂ। ਧੜਾ ਬਣ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਚਿੱਠੀ ਲਿਖ ਕੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਾਤਾ ਤੋੜ ਲਿਆ। ਜਿੱਥੇ ਕੁਦਰਤ ਨੇ ਬੜੇ ਬੜੇ ਬਹਾਦਰ ਇਨਕਲਾਬੀ ਸੂਰਬੀਰ ਬਹਾਦਰਾਂ ਦੇ ਦਿਲ ਸਾਜੇ ਸਨ, ਉੱਥੇ ਕੋਈ ਇਹੋ ਜਿਹਾ ਮਨਹੂਸ ਦਿਲ ਵੀ ਸੀ ਜਿਹਨੇ ਕੋਰੇ ਕਾਗਜ਼ ਦੀ ਹਿੱਕ ਤੇ ਇਹ ਗੱਲ ਲਿਖ ਦਿੱਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਗੁਰੂ ਨਹੀਂ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਨਹੀਂ। ਮਗਰਲੇ ਸ਼ਬਦ ਨੇ ਤੁਰ ਅੰਦਰ ਤੱਕ ਇਹਨਾਂ ਨੂੰ ਇੱਕ ਵਾਰ ਤੇ ਜ਼ਰੂਰ ਹਿਲਾਇਆ ਵੀ ਗੁਰੂ ਗੋਬਿੰਦ ਸਿੰਘ ਦੇ ਅਸੀਂ ਸਿੱਖ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡਾ ਗੁਰੂ ਨਹੀਂ। ਮੇਰੇ ਸਤਿਗੁਰੂ ਨੂੰ ਇਹਨਾਂ ਨੇ ਉਹ ਕਾਗਜ਼ ਦਿੱਤਾ, ਗੁਰਦੇਵ ਨੇ ਸੰਭਾਲ ਕੇ ਆਪਣੇ ਕੋਲ ਰੱਖ ਲਿਆ। ਇਹ ਆਨੰਦਪੁਰ ਸਾਹਿਬ ਦੇ ਕਿਲੇ ਵਿੱਚੋਂ ਨਿਕਲੇ, ਕਈ ਸਰਕਾਰ ਦੇ ਕਾਬੂ ਆ ਗਏ, ਕਈ ਲੜਦਿਆਂ ਹੱਟਣ ਹੋ ਗਏ, ਜਿੰਨੇ ਕੁ ਘਰ ਬਚੇ ਜ਼ਿੰਦਗੀ ਦੀ ਆਸ ਲਈ ਕੇ ਸੋਚਦੇ ਜਾਂਦੇ ਸਨ, ਘਰ ਵਿੱਚ ਜਾ ਕੇ ਚੰਗਾ ਸਤਿਕਾਰ ਹੋਵੇਗਾ, ਮਾਣ ਹੋਵੇਗਾ, ਚੰਗੇ ਪ੍ਰਸ਼ਾਦੇ ਮਿਲਣਗੇ, ਪਰ ਧਰਮਣ ਸਵਾਣੀਆਂ ਨਿਤ ਖਬਰਾਂ ਸੁਣਦੀਆਂ ਸਨ ਆਨੰਦਪੁਰ ਸਾਹਿਬ ਦੇ ਘੇਰੇ ਦੀਆਂ, ਸਰਕਾਰ ਦੇ ਜ਼ੁਲਮਾਂ ਦੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਹਾਦਰੀ ਦੀ। ਘਰਾਂ ਚ ਗਏ ਬੇਮੁਖੀਏ, ਬਾਣੀ ਅੰਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਜੋਗ। ਘਰਾਂ ਚ ਗਏ, ਘਰ ਦੀਆਂ ਸਵਾਲੀਆਂ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੀ ਹਾਲ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਵੇਲੇ ਕਿੱਥੇ ਨੇ, ਤੁਹਾਨੂੰ ਐਸੀ ਸਥਿਤੀ ਵਿੱਚੋਂ ਘਰ ਆਉਣ ਦਾ ਮੌਕਾ ਕਿਵੇਂ ਮਿਲਿਆ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਜੰਗਲ ਦੀ ਅੱਗ ਵਾਂਗ ਪੂਰੇ ਭਾਰਤ ਦੇਸ਼ ਵਿੱਚ ਫੈਲ ਚੁੱਕੀ ਸੀ, ਜੰਗਲ ਦੀ ਅੱਗ ਵਾਂਗ ਚਮਕੌਰ ਦੇ ਯੁੱਧ ਦੀਆਂ ਗੱਲਾਂ ਘਰ ਘਰ ਵਿੱਚ ਪਹੁੰਚ ਚੁੱਕੀਆਂ ਸਨ। ਇਹਨਾਂ ਸਵਾਲੀਆਂ ਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿੱਥੇ ਨੇ, ਉਹਨਾਂ ਦਾ ਹਾਲ ਕੀ ਆ, ਉਹਨਾਂ ਦੇ ਪਰਿਵਾਰ ਦਾ ਕੀ ਹਾਲ ਹੈ, ਤੇ ਤੁਹਾਨੂੰ ਐਸੀ ਨਾਜ਼ੁਕ ਸਥਿਤੀ ਵਿੱਚ ਘਰ ਆਉਣ ਦਾ ਕਿਵੇਂ ਮੌਕਾ, ਅਸਲੀਅਤ ਨਹੀਂ ਦੱਸਦੇ ਵੀ ਅਸੀਂ ਕਿਉਂ ਆ ਗਏ। ਕਹਿੰਦੇ ਨੇ ਗੁਰੂ ਮਹਾਰਾਜ ਠੀਕ ਠਾਕ ਨੇ, ਹਾਲ ਉਹਨਾਂ ਦਾ ਵਾਹਵਾ ਹੀ ਹੈ, ਕੋਈ ਫਿਕਰ ਵਾਲੀ ਗੱਲ ਨਹੀਂ। ਇਹਨਾਂ ਸਵਾਣੀਆਂ ਨੇ ਆਖਿਆ ਨਹੀਂ ਨਹੀਂ, ਅਸਲੀਅਤ ਦੱਸੋ ਵੀ ਮਹਾਰਾਜ ਕਿੱਥੇ ਨੇ ਤੇ ਤੁਸੀਂ ਕਿਵੇਂ ਆ ਗਏ। ਜਦੋਂ ਮਜਬੂਰ ਕੀਤਾ ਘਰ ਵਾਲਿਆਂ ਨੇ, ਹਕੀਕਤ ਦੱਸੀ, ਉਹ ਧਰਮਣ ਸਵਾਣੀਆਂ ਨੂੰ ਗੁੱਸਾ ਚੜ੍ਹ ਚੜ ਜਾਵੇ ਆਪਣੇ ਸਿਰ ਦੇ ਸਾਈਆਂ ਤੋਂ, ਕਈਆਂ ਨੇ ਆਪਣੇ ਸਿਰੋਂ ਤੋਂ ਚੁੰਨੀਆਂ ਲਾ ਕੇ ਆਪਣੇ ਪਤੀਆਂ ਦੇ ਸਾਹਮਣੇ ਰੱਖ ਕੇ ਆਖਿਆ ਚੁੰਨੀਆਂ ਤੁਸੀਂ ਲੈ ਲਓ, ਦਸਤਾਰਾਂ ਸਾਨੂੰ ਦੇ ਦਿਓ, ਆ ਲਓ ਸਾਡੀਆਂ ਚੂੜੀਆਂ, ਅਸੀਂ ਜਾਣੀਆਂ ਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬਾਜਾਂ ਵਾਲੇ ਸਤਿਗੁਰੂ ਤੋਂ ਜਾਨ ਘੁਮਾਉਣ ਵਾਸਤੇ, ਜਿਸ ਬਾਜਾਂ ਵਾਲੇ ਬਾਪੂ ਨੇ ਬਾਪੂ ਵਾਰਿਆ ਸਾਡੀ ਖਾਤਰ, ਪੁੱਤਰ ਵਾਰੇ ਪ੍ਰਾਣਾਂ ਤੋਂ ਪਿਆਰੇ, ਸਿੰਘ ਵਾਰੇ ਪਿਆਰੇ ਵਾਰੇ, ਦਿਵਤਾ ਤੇ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘਰ ਆ ਗਏ, ਜੇ ਲਾਂਤ ਤੁਹਾਡੇ ਜੀਵਨ ਉੱਤੇ ਤੁਸੀਂ ਘਰਾਂ 'ਚ ਰਹੋ ਤੇ ਅਸੀਂ ਮਹਾਰਾਜ ਦੇ ਨਾਲ ਮੈਦਾਨੇ ਜੰਗ ਵਿੱਚ ਜਾਵਾਂਗੇ। ਜਿਹੜੀ ਜ਼ਿੰਦਗੀ ਘਰਾਂ ਵਿੱਚ ਸਵਰਗਾਂ ਵਰਗੀ ਜਾਪਦੀ ਸੀ ਨਾ, ਉਹ ਨਰਕ ਨਾਲੋਂ ਵੀ ਭੈੜੀ ਦਿਸਣ ਲੱਗੀ, ਨਰਕ ਨਾਲੋਂ ਵੀ ਭੈੜੀ। ਸੋਚਦੇ ਸਨ ਘਰਾਂ 'ਚ ਚੰਗਾ ਚੌਖਾ ਪ੍ਰਸ਼ਾਦੇ ਮਿਲਣਗੇ, ਇੱਥੋਂ ਝਿੜਕਾਂ ਗਾਲਾਂ ਤਾਨੇ ਤੇ ਮਿਹਣੇ ਮਿਲਣੇ ਸ਼ੁਰੂ।
ਸਵਾਣੀਆਂ ਨੇ ਪਿੰਡਾਂ ਕਰੌਲਾ ਪਾਉਣਾ ਸ਼ੁਰੂ ਕਰਤਾ। ਆਨੰਦਪੁਰੋਂ ਬੇਮੁਖੀਏ ਆਏ ਨੇ, ਕੋਈ ਧਰਮਣ ਭੈਣ ਬੇਮੁਖੀਆਂ ਨੂੰ ਆਪਣੇ ਘਰਾਂ 'ਚ ਨਾ ਵੜਨ ਦੇਵੇ, ਦਰਵਾਜ਼ੇ ਬੰਦ ਕਰ ਲਓ, ਬੱਚੇ ਇਹਨਾਂ ਦੇ ਮੱਥੇ ਨਹੀਂ ਲੱਗਣੇ ਚਾਹੀਦੇ। ਬੇਮੁਖ ਨੇ, ਗੁਰੂ ਤੋਂ ਬੇਮੁਖ ਹੋ ਕੇ ਆਏ, ਕੱਖ ਨਹੀਂ ਲੱਗ, ਜਿਸ ਘਰ ਜਾਂਦੇ ਨੇ ਦਰਵਾਜ਼ਾ ਬੰਦ, ਅੰਦਰੋਂ ਕੋਈ ਆਵਾਜ਼ ਨਹੀਂ ਆਉਂਦੀ। ਬੜੇ ਕੀਤੀ ਤੇ ਪਛਤਾਏ ਉਹ ਮਨਾ, ਇਹ ਸੋਚ ਕੇ ਤੁਰੇ ਸਾਂ ਵੀ ਆਨੰਦਪੁਰੋਂ ਘਰ ਜਾਈਏ, ਚੰਗਾ ਆਰਾਮ ਮਿਲੇਗਾ, ਪ੍ਰਸ਼ਾਦਾ ਪਾਣੀ ਮਿਲੇਗਾ। ਇਹ ਤੇ ਜ਼ਿੰਦਗੀ ਨਰਕ ਨਾਲੋਂ ਵੀ ਭੈੜੀ ਹੈ, ਇਹਦੇ ਨਾਲੋਂ ਤੇ ਚੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰਹਿੰਦੇ, ਆਪਣਾ ਆਪ ਨਿਸ਼ਾਵਰ ਕਰਦੇ, ਗਲਤੀ ਕਰ ਚੁੱਕੇ। ਇਹ ਗਲਤੀ ਹੁਣ ਮਾਫ ਕਿਵੇਂ ਹੋਵੇ? ਇਹ ਗੱਲਾਂ ਮਾਝੇ ਦੀ ਧਰਤੀ ਤੇ ਫੈਲ ਰਹੀਆਂ ਨੇ, ਮਾਝੇ ਦੀ ਧਰਤੀ ਤੇ। ਮਾਝੇ ਦਾ ਕਸੂਰ ਵੀਰ ਬਹਾਦਰ ਮਰਦ ਜੀ ਦਾ ਨਾਂ ਭਾਈ ਮਾਨ ਸਿੰਘ ਸਾਹਿਬ ਜੀ ਕਰਕੇ ਆਇਆ, ਇੱਕ ਚਬਾਲ ਪਿੰਡ ਦੇ ਰਹਿਣ ਵਾਲੀ ਭਾਈ ਮਾਲੇ ਸ਼ਾਹ ਦੀ ਸਪੁੱਤਰੀ ਜਿਹਨੂੰ ਸਿੱਖ ਪੰਥ ਮਾਂ ਭਾਗ ਕੌਰ ਕਹਿੰਦਾ, ਉਹਦਾ ਅੱਧਾ ਨਾਂ ਸਾਡੀਆਂ ਭੈਣਾਂ ਜਾਂ ਸਾਡੇ ਭਰਾ ਮਾਂ ਭਾਗੋ ਕਹਿੰਦੇ ਨੇ, ਮਾਂ ਭਾਗ। ਕੋਈ ਬਹਾਦਰ ਸਾਡੀ ਧੀ ਭੈਣ ਬੱਚੀ ਹੋਵੇ ਤੇ ਫਕਰ ਨਾਲ ਕਹਿੰਦੀ ਆ ਮੈਂ ਮਾਂ ਭਾਗੋ ਦੀ ਭੈਣ ਆ। ਏਡਾ ਮਾਣ ਆ ਸਿੱਖ ਪੰਥ ਵਿੱਚ ਬੀਬੀ ਭਾਗੋ ਦਾ, ਮਾਂ ਭਾਗੋ ਦਾ, ਮੈਂ ਮਾਂ ਭਾਗੋ ਦੀ ਭੈਣ ਆ। ਇਹ ਕਿੱਡਾ ਫਕਰ ਵਾਲਾ ਸ਼ਬਦ ਆ, ਕਿੰਨੇ ਫਕਰ ਵਾਲਾ। ਉਸ ਲਾਹੌਰ ਉਸ ਚਬਾਲ ਦੇ ਮਾਲੇ ਸ਼ਾਹ ਦੀ ਸਪੁੱਤਰੀ ਮਾਂ ਭਾਗੋ ਨੇ ਪਿੰਡਾਂ ਵਿੱਚ ਢੰਡੋਰਾ ਦੇ ਕੇ ਸਵਾਣੀਆਂ ਇਕੱਠੀਆਂ ਕੀਤੀਆਂ, ਛੀਣੀਆਂ ਸ਼ੇਰਨੀਆਂ ਇਕੱਠੀਆਂ ਕੀਤੀਆਂ। ਮਾਨ ਸਿੰਘ ਸਾਹਿਬ ਹੋਰਾਂ ਦੇ ਜਥੇ ਨਾਲ ਸੰਪਰਕ ਹੋਇਆ, ਪੱਟੀ ਦੀ ਧਰਤੀ ਤੇ ਬੜਾ ਵੱਡਾ ਇਕੱਠ ਹੋਇਆ। ਪੰਥ ਨੇ ਲੇਖਾ ਜੋਖਾ ਕਰ ਲਿਆ, ਫੈਸਲਾ ਹੋਇਆ ਵੀ ਸਾਨੂੰ ਆਨੰਦਪੁਰ ਵਾਲੇ ਬਾਜਾਂ ਵਾਲੇ ਸਤਿਗੁਰੂ ਦੇ ਚਰਨਾਂ 'ਚ ਪੁੱਜ ਕੇ ਤੇ ਕੀਤੀ ਭੁੱਲ ਬਖਸ਼ਾਉਣੀ ਚਾਹੀਦੀ। ਆਪਣੇ ਭਰਾਵਾਂ ਦੀ ਗਲਤੀ ਦੇ ਜਿਉਂਦੇ ਜੀ ਨਾ ਪਛਾਈ, ਆਉਣ ਵਾਲਾ ਸਮਾਂ ਕਦੇ ਸਾਨੂੰ ਮਾਫ਼ ਨਹੀਂ ਕਰੇਗਾ। ਸਤਿਗੁਰੂ ਦੀ ਭਾਲ ਕਰਨ ਵਾਸਤੇ ਮਾਝੇ ਦੇ ਮਜਾਲ ਸੂਰਮੇ ਸਮੇਤ ਮਾਂ ਭਾਗੋ ਜੀ ਤੇ ਹੋਰ ਬਹੁਤ ਸਾਰੀਆਂ ਸਵਾਣੀਆਂ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭਾਲ ਵਿੱਚ ਨਿਕਲ ਤੁਰੇ। ਇੱਧਰ ਆਨੰਦਪੁਰ ਸਾਹਿਬ ਦਾ ਛੱਡੇ ਜਾਣਾ, ਸਰਸਾ ਦਾ ਯੁੱਧ, ਚਮਕੌਰ ਦਾ ਯੁੱਧ, ਮਾਛੀਵਾੜੇ ਦਾ ਘਣਾ ਜੰਗਲ, ਗਣੀ ਖਾਂ ਨਬੀ ਖਾਂ ਵੱਲੋਂ ਸੇਵਾ, ਕਿਰਪਾਲ ਦਾਸ ਉਦਾਸੀ ਹੀਰਾ ਵਾਲੇ ਦਾ ਮੁੱਕਰ ਜਾਣਾ, ਚੌਧਰੀ ਫਤਿਹ ਨੇ ਘੋੜੀ ਦੇਣ ਤੋਂ ਇਨਕਾਰ ਕਰਨਾ, ਕਈਆਂ ਥਾਵਾਂ ਤੋਂ ਹੁੰਦੇ ਹੋਏ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਕੋਟ ਕਪੂਰੇ ਆ ਗਏ। ਕੋਟ ਕਪੂਰੇ ਕਪੂਰਾ ਮਹਾਰਾਜ ਦਾ ਸ਼ਰਧਾਲੂ ਸੀ, ਆਨੰਦਪੁਰ ਜਾ ਕੇ ਇਹਨੇ ਰਹਿਣਾ ਤੇ ਆਖਣਾ, ਸੱਚੇ ਪਾਤਸ਼ਾਹ ਕਿਤੇ ਮੈਨੂੰ ਸੇਵਾ ਦਾ ਮੌਕਾ ਦਿਓ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਕਲਗੀਆਂ ਵਾਲਾ ਬਾਪੂ ਕਪੂਰੇ ਦੇ ਕੋਲ ਹੈ, ਮਹਾਰਾਜ ਨੂੰ ਖਬਰਾਂ ਮਿਲ ਰਹੀਆਂ ਨੇ, ਵਜੀਦ ਖਾਂ ਬੜਾ ਵੱਡਾ ਫੌਜੀ ਦਸਤਾ ਲੈ ਕੇ ਸਾਡੀ ਫੌਜ ਦਾ ਪਿੱਛਾ ਕਰਦਾ ਤੁਰਿਆ ਆ ਰਿਹਾ। ਕਪੂਰੇ ਨੂੰ ਮਹਾਰਾਜ ਕਹਿੰਦੇ, ਚੌਧਰੀ ਆ ਜਿਹੜਾ ਤੂੰ ਕਿਲ੍ਹਾ ਬਣਾਇਆ ਨਾ, ਇਹ ਥੋੜੇ ਦਿਨਾਂ ਵਾਸਤੇ ਸਾਨੂੰ ਦੇ ਦੇ, ਥੋੜੇ ਦਿਨ। ਔਖੀ ਵੇਲੇ ਵਿਰਲੇ ਹੀ ਕਾਮਯਾਬ ਰਹਿੰਦੇ ਨੇ, ਬਹੁਤੇ ਡੋਲ ਜਾਂਦੇ ਨੇ। ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦੋਂ ਬਾਜੀ ਪੁੱਠੀ ਪੈਂਦੀ। ਅਸਲ ਬੰਦੇ ਦੇ ਦੋਸਤਾਂ ਮਿੱਤਰਾਂ ਦਾ ਪਤਾ ਹੀ ਉਦੋਂ ਲੱਗਦਾ ਜਦੋਂ ਮਨੁੱਖ ਤੇ ਮੁਸੀਬਤ ਬਣੀ ਹੋਵੇ, ਭਾਵੇਂ ਕੋਈ ਹੋਵੇ, ਫਿਰ ਪਤਾ ਲੱਗ। ਜਿਹੜੇ ਡੀਂਗਾ ਮਾਰਦੇ ਸਨ ਆਨੰਦਪੁਰ ਸਾਹਿਬ ਜਾ ਕੇ, ਕਲਗੀਆਂ ਵਾਲੇ ਬਾਪੂ ਨੂੰ ਅੱਜ ਕਿਲ੍ਹਾ ਦੇਣ ਤੋਂ ਇਨਕਾਰ ਕਰ ਦਿੱਤਾ ਕਪੂਰੇ ਨੇ, ਨਹੀਂ ਮਹਾਰਾਜ। ਵਜੀਦ ਖਾਂ ਨੂੰ ਪਤਾ ਲੱਗਾ, ਸਿੱਟੇ ਬੜੇ ਭਿਆਨਕ ਨਿਕਲਣਗੇ, ਚੌਧਰ ਜਾਂਦੀ ਰਹਿ ਗਈ, ਘਰ ਬਾਤ ਬਰਬਾਦ ਕਰ ਦਿੱਤਾ ਜਾਵੇਗਾ, ਦੇਸ਼ ਤੋਂ ਨਮੂਦ ਹੋ ਜਾਏਗਾ ਮੇਰਾ ਸਾਰਾ ਕੁਝ। ਮਹਾਰਾਜ ਮੈਂ ਤੁਹਾਨੂੰ ਕਿਲ੍ਹਾ ਨਹੀਂ ਦੇ ਸਕਦਾ, ਪਰ ਇੱਥੋਂ ਥੋੜ੍ਹੀ ਦੂਰ ਹੈ ਇੱਕ ਬੜਾ ਸੁਰੱਖਿਅਤ ਏਰੀਆ ਜਿਹਨੂੰ ਖਦਰਾਣੇ ਦੀ ਢਾਬ ਕਹਿੰਦੇ ਨੇ, ਮਹਾਰਾਜ ਉੱਥੇ ਚਲੇ ਜਾਓ। ਵਜੀਦ ਖਾਂ ਦੀ ਫੌਜ ਦਾ ਟਾਕਰਾ ਕਰਨਾ ਆਸਾਨ। ਸੱਚੇ ਪਾਤਸ਼ਾਹ ਮਹਾਰਾਜ ਕੋਟ ਕਪੂਰਿਓਂ ਤੁਰੇ, ਰਸਤੇ ਦੇ ਥਾਵਾਂ ਥਾਣੀ ਹੁੰਦੇ ਹੋਏ ਰਾਮੇ ਵਾਲੇ ਪਿੰਡ ਦੇ ਕੋਲ ਸਨ, ਜਾਂ ਭੋਰ ਪਿੰਡ ਦੇ ਗੁਰਭਗਤ ਸਿੰਘ ਨੇ ਆਣ ਕੇ ਖਬਰ ਦਿੱਤੀ, ਕਲਗੀਆਂ ਵਾਲੇ ਬਾਪੂ
ਵਜੀਦ ਖਾਂ ਬੜਾ ਵੱਡਾ ਫੌਜੀ ਦਸਤਾ ਲੈ ਕੇ ਤੁਹਾਡੇ ਮਗਰ ਆ ਰਿਹਾ, ਬੜਾ ਵੱਡਾ ਦਸਤਾ ਲੈ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਜੇ ਵਜੀਦ ਖਾਂ ਦਸਤਾ ਲੈ ਕੇ ਆ ਰਿਹਾ ਤੇ ਉਹਨੂੰ ਰੋਕਣ ਵਾਲੇ ਵੀ ਆ ਰਹੇ ਨੇ, ਫਿਕਰ ਕਰਨ ਦੀ ਲੋੜ ਨਹੀਂ। ਕਹਿੰਦੇ ਨੇ ਗਰੀਬ ਨੂੰ ਆ ਸੱਚੇ ਪਾਤਸ਼ਾਹ ਮਹਾਰਾਜ ਦੇ ਕਰਨਾ ਚ ਮਾਝੇ ਤੋਂ ਆਇਆ ਹੋਇਆ ਸੈਂਕੜੇ ਸਿੰਘਾਂ ਦਾ ਜਥਾ ਔਰ ਉਹਨਾਂ ਦੇ ਨਾਲ ਕੋਈ ਸਰਕਾਰੀ ਬੰਦੇ ਵੀ ਪਿੰਡਾਂ ਵਿੱਚੋਂ ਸ਼ਾਮਿਲ ਹੋ ਗਏ। ਸਰਕਾਰੀ ਬੰਦੇ ਹਰ ਜਗ੍ਹਾ ਹੀ ਮੌਜੂਦ ਹੁੰਦੇ ਨੇ, ਉਹ ਵੇਲਾ ਵੇਖਦੇ ਰਹਿੰਦੇ ਨੇ ਵੀ ਸਾਡੀ ਗੱਲ ਕਿਵੇਂ ਬਣੇ, ਅਸੀਂ ਲੋਕਾਂ 'ਚ ਵਾਹਵਾ ਕਿਵੇਂ ਖੱਟੀਏ। ਖਾਸ ਕਰਕੇ ਭਰੇ ਹੋਏ ਇਕੱਠਾਂ ਵਿੱਚੋਂ ਜਾਣਾ ਜ਼ਿਆਦਾ ਮਹਿਸੂਸ ਕਰਦੇ ਨੇ ਜ਼ਿਆਦਾ। ਸਰਕਾਰੀ ਬੰਦੇ ਆ ਗਏ, ਕਲਗੀਆਂ ਵਾਲੇ ਬਾਪੂ ਨੂੰ ਟੇਕਿਆ ਇਹਨਾਂ ਸਰਕਾਰੀ ਬੰਦਿਆਂ ਨੇ ਆਣ ਕੇ ਮੱਥਾ, ਸੱਚੇ ਪਾਤਸ਼ਾਹ ਮਹਾਰਾਜ ਨੂੰ ਸਲਾਹਾਂ ਦੇਣ ਲੱਗ ਪਏ। ਸਲਾਹਾਂ ਰਾਜਨੀਤੀ ਦੇ ਮਾਹਰ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਿੱਤਰੋ ਗੱਲ ਇਸ ਤਰ੍ਹਾਂ ਭਈ ਮੈਂ ਤੁਹਾਡੀ ਇੱਕ ਇੱਕ ਗੱਲ ਦਾ ਜਵਾਬ ਦੇਣ ਲੱਗ ਪਿਆ ਤੇ ਵਕਤ ਬੜਾ ਲੱਗਣਾ ਲੱਗ ਜਾਣਾ, ਤੁਸੀਂ ਜੋ ਕੁਝ ਕਹਿਣਾ ਇੱਕੋ ਵਾਰੀ ਕਹਿ ਦਿਓ, ਮੈਂ ਇੱਕੋ ਵਾਰ ਜਵਾਬ ਦੇਵਾਂ। ਇਹਨਾਂ ਆਖਿਆ ਜੀ ਸਾਡੀ ਗੱਲ ਬੜੀ ਆ ਔਰੰਗਜ਼ੇਬ ਦੇ ਨਾਲ, ਸਾਡੀ ਵਜੀਦ ਖਾਂ ਬੜੀ ਮੰਨਦਾ, ਜੇ ਤੁਸੀਂ ਹਾਮੀ ਭਰ ਦਿਓ ਤੇ ਅਸੀਂ ਤੁਹਾਡੀ ਸੁਲਾਹ ਕਰਵਾ ਸਕਦੇ ਹਾਂ। ਸੁਲਾਹ ਮਹਾਰਾਜ ਲੜਾਈਆਂ ਵਿੱਚੋਂ ਕਦੇ ਕਿਸੇ ਨੇ ਕੁਝ ਨਹੀਂ ਖੱਟਿਆ, ਆਨੰਦਪੁਰ ਕੋਲ ਨਹੀਂ ਰਿਹਾ, ਪ੍ਰਸਾਦੀ ਹਾਥੀ ਨੀਲਾ ਘੋੜਾ ਪਸ਼ਮੀਨੇ ਦੀ ਚਾਨਣੀ ਪੰਜ ਕਲਾ ਸ਼ਸਤਰ ਸਾਰਾ ਕੁਝ ਜਾਂਦਾ ਰਿਹਾ। ਮਹਾਰਾਜ ਅਸੀਂ ਤੁਹਾਡੀ ਸੁਲਾਹ ਕਰਵਾ ਦਿੰਦੇ ਹਾਂ ਜੇ ਤੁਸੀਂ ਆਗਿਆ ਦਿਓ। ਔਰੰਗਜ਼ੇਬ ਸਾਡੀ ਗੱਲ ਮੰਨਦਾ ਸੀ, ਇੰਨੀ ਕੀ ਗੱਲ ਕਰਨ ਵਾਸਤੇ ਆਏ ਹਾਂ। ਕਲਗੀਆਂ ਵਾਲੇ ਬਾਪੂ ਦੇ ਨੇਤਰ ਵੀਰ ਰਸ ਨਾਲ ਲਾਲ, ਕਦੇ ਗੁਰਦੇਵ ਨੂੰ ਗੁੱਸਾ ਨਹੀਂ ਸੀ ਕਦੇ ਵੀ, ਇੱਥੋਂ ਤੱਕ ਚਮਕੌਰ ਦੇ ਜੰਗ ਵਿੱਚ ਵੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਨੇਤਰ ਲਾਲ ਨਹੀਂ ਸਨ, ਯੋਸ਼ ਨਾਲ ਕਦੇ ਨੇਤਰ ਲਾਲ ਨਹੀਂ ਸਨ। ਪਰ ਇਹਨਾਂ ਸਲਾਹਕਾਰਾਂ ਦੀਆਂ ਗੱਲਾਂ ਸੁਣਦੇ ਆ ਸਾਰ ਕਲਗੀਆਂ ਵਾਲੇ ਬਾਪੂ ਦੇ ਨੇਤਰ ਲਾਲ। ਉਹਨਾਂ ਆਖਿਆ ਹੋਏ ਤੁਸੀਂ ਸੁਲਾਹ ਕਰਾਉਣ ਆਇਓ, ਸਰਕਾਰ ਤੁਹਾਡੀ ਗੱਲ ਮੰਨਦੀ ਹੈ, ਔਰੰਗਜ਼ੇਬ ਤੁਹਾਡੀ ਗੱਲ ਮੰਨਦਾ, ਵਜੀਦ ਖਾਂ ਤੁਹਾਡੀ ਗੱਲ ਮੰਨਦਾ। ਉਹਨਾਂ ਆਖਿਆ ਜੀ ਹਾਂ। ਮਹਾਰਾਜ ਕਹਿੰਦੇ ਜੇ ਤੁਸੀਂ ਸੁਲਾਹ ਕਰਵਾਉਣੀ ਸੀ ਤੇ ਉਦੋਂ ਸੁਲਾਹ ਕਿਉਂ ਨਾ ਕਰਵਾਈ ਜਦੋਂ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਨੂੰ ਚੱਕੀ ਪੀਣ ਵਾਸਤੇ ਬਾਬਰ ਨੇ ਆਖਿਆ, ਉਦੋਂ ਸੁੱਤੇ ਸੋ, ਉਦੋਂ ਕਿਉਂ ਨੀ ਸੁਲਾਹ ਕਰਵਾਈ? ਜੇ ਤੁਹਾਡੀ ਬਾਬਰ ਦੀ ਖਾਨਦਾਨੀ ਗੱਲ ਮੰਨਦੀ ਹੈ, ਜਦੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਕੇ ਸੀਸ ਵਿੱਚ ਗਰਮ ਰੇਤਾ ਪਾਈ ਗਈ, ਉਦੋਂ ਸੁਲਾਹ ਕਿਉਂ ਨਾ ਕਰਵਾਈ? ਜੇ ਤੁਸੀਂ ਸੁਲਾਹ ਹੀ ਕਰਵਾ ਸਕਦੇ ਸੋ, 40 ਦਿਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਦਿੱਲੀ ਗਵਾਲੀਅਰ ਭੇਜਿਆ ਗਿਆ, 27 ਮਹੀਨੇ ਸਤਿਗੁਰੂ ਨੂੰ ਕੈਦ ਰੱਖਿਆ ਗਿਆ, ਉਦੋਂ ਕਿਉਂ ਨਾ ਤੁਸੀਂ ਸੁਲਾਹ ਕਰਵਾਈ? ਜੇ ਤੁਹਾਡੀ ਇੰਨੀ ਗੱਲ ਔਰੰਗਜ਼ੇਬ ਮੰਨਦਾ ਹੈ ਤੇ ਅਜੇ ਕੱਲ ਦੀਆਂ ਗੱਲਾਂ ਨੇ, ਦਿੱਲੀ ਦੇ ਚਾਂਦਨੀ ਚੌਂਕ ਵਿੱਚ ਭਾਈ ਮਤੀ ਦਾਸ ਸਾਹਿਬ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲਾ ਜੀ ਨੂੰ ਉਬਲ ਦੀ ਦੇਗ ਵਿੱਚ ਉਬਾਲਿਆ ਗਿਆ, ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਜਿੰਦੇ ਜੀ ਸ਼ਹੀਦ ਕੀਤਾ ਗਿਆ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਉਦੋਂ ਕਿਉਂ ਨਾ ਤੁਸੀਂ ਸੁਲਾਹ ਕਰਵਾਈ? ਉਸ ਸੁਲਾਹ ਦੇ ਮੌਕੇ ਸਨ, ਉਹ ਕਿਉਂ ਨਾ ਤੁਸੀਂ ਸੰਭਾਲੇ? ਜੇ ਔਰੰਗਜ਼ੇਬ ਇਹ ਨਹੀਂ ਤੁਹਾਡੀ ਗੱਲ ਮੰਨਦਾ ਤੇ ਮੇਰੀ ਬਜ਼ੁਰਗ ਮਾਂ ਨਿੱਕੇ ਨਿੱਕੇ ਬੱਚੇ ਸਰਹਿੰਦ ਦੀਆਂ ਨੀਹਾਂ ਵਿੱਚ ਜਦੋਂ ਚਿਣੇ ਜਾਣੇ ਸਨ ਉਦੋਂ ਸੁੱਤੇ ਸੋ, ਉਦੋਂ ਕਿਉਂ ਨੀ ਸੁਲਾਹ ਕਰਵਾਈ? ਮੇਰੀ ਗੱਲ ਸੁਣ ਲਓ ਧਿਆਨ ਨਾਲ, ਜੇ ਆਏ ਹੋ ਨਾ ਮੈਨੂੰ ਸਮਝਾਉਣ ਤੇ ਗੁਰੂ ਨਾਨਕ ਸਾਹਿਬ ਜੀ ਵਰਗੇ ਮੁਰਸ਼ਦ ਦੇ ਹੁੰਦਿਆਂ ਮੈਨੂੰ ਤੁਹਾਡੇ ਵਰਗੇ ਸਲਾਹਕਾਰਾਂ ਦੀ ਲੋੜ ਨਹੀਂ। ਜੇ ਆਇਓ ਮੇਰੇ ਸਿੱਖ ਬਣਨ, ਤੁਹਾਡੇ ਵਰਗੇ ਦਬਰੂ ਘੁਸਰੂ 83 ਦੇ ਮਾਲ ਸਿੱਖਾਂ ਦੀ ਵੀ ਮੈਨੂੰ ਲੋੜ ਨਹੀਂ। ਲਾਠੋਂ ਕੇ ਪੂਤ ਬਾਤੋਂ ਸੇ ਨਹੀਂ ਮਾਨਤੇ, ਦੁਸ਼ਮਣ ਦਾ ਇਲਾਜ ਆ ਤਲਵਾਰ, ਚਲੇ ਜਾਓ ਮੇਰੀਆਂ ਅੱਖਾਂ ਤੋਂ ਦੂਰ ਹੋ ਜਾਓ। ਕਲਗੀਆਂ ਵਾਲੇ ਬਾਪੂ ਇਹਨਾਂ ਕੋਲ ਪੱਲਾ ਛਡਾ ਕੇ ਗਾਂ ਨੂੰ ਤੁਰ ਪਏ। ਸਿੰਘਾਂ ਨੇ ਆਖਿਆ ਭਾਈ ਮਾਸਿਆ, ਕਲਗੀਆਂ ਵਾਲੇ ਬਾਪੂ ਦੇ ਨਾਲ ਇਹਨਾਂ ਨੇ ਵਿਚਾਰ ਕਰਕੇ ਚੰਗਾ ਨਹੀਂ ਕੀਤਾ, ਗੁਰਦੇਵ ਅੱਗੇ ਚਲੇ ਗਏ, ਹੁਣ ਕਿਵੇਂ ਹੋਏਗਾ? ਭਾਈ ਮਾਸ ਸਿੰਘ ਕਹਿੰਦਾ ਵਾਹਿਗੁਰੂ ਭਲੀ ਕਰੇਗਾ, ਜਦੋਂ ਗੁਰਦੇਵ ਦੀ ਖਾਤਰ ਮੈਦਾਨੇ ਜੰਗ ਵਿੱਚ ਜਾਨਾਂ ਵਾਰਾਂਗੇ, ਕਲਗੀਆਂ ਵਾਲੇ ਦਾ ਦਿਲ ਪਿਘਲ ਆਵੇਗਾ, ਸਾਡੇ ਭਰਾਵਾਂ ਦੀ ਕੀਤੀ ਹੋਈ ਗਲਤੀ ਕਲਗੀਆਂ ਵਾਲਾ ਬਾਪੂ ਬਖਸ਼ੇਗਾ। ਇੱਥੋਂ ਸੱਚੇ ਪਾਤਸ਼ਾਹ ਤੁਰੇ, ਖਦਰਾਣੇ ਦੀ ਢਾਬ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਸੂਰਬੀਰ
ਬਹਾਦਰ ਤੇ ਸੱਚੇ ਪਾਤਸ਼ਾਹ ਨੇ ਮੋਰਚਾ ਬੰਦੀ ਕਰ ਲਈ। ਜਿਸ ਬੰਨਿਓ ਵਜੀਦ ਖਾਨ ਨੇ ਆਉਣਾ ਸੀ ਰਸਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਰਦ ਮਜੈਲਾਂ ਨੇ ਰੋਕ ਲਿਆ। ਝਾੜੀਆਂ ਉੱਤੇ ਹਾਲਤੂ ਕੱਪੜੇ ਪਾ ਕੇ ਦੂਰੋਂ ਸ਼ਕਲ ਇਸ ਤਰ੍ਹਾਂ ਦੀ ਦਿੱਤੀ ਹੈ, ਛਾਉਣੀਆਂ ਨੇ ਸਿੰਘਾਂ ਦੀਆਂ, ਪਿਗਟਾ ਸਿੰਘਾਂ ਦੀ, ਸਿੰਘ ਇੱਥੇ ਨੇ। ਲੇਕਿਨ ਆਪ ਉਸ ਰਸਤੇ ਨੂੰ ਕਵਰ ਕਰ ਲਿਆ ਜਦੋਂ ਵਜੀਦ ਖਾਨ ਨੇ ਲੰਘਣਾ ਸੀ। ਪਾਣੀ ਦੀ ਢਾਬ ਤੇ ਖਾਲਸੇ ਦਾ ਕਬਜ਼ਾ ਹੈ। ਜਦੋਂ ਵਜੀਦ ਖਾਨ ਦੀ ਫੌਜ ਮਾਰ ਕੇ ਥੱਲੇ ਆਈ, ਮਰਦਾਂ ਨੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਧਰ ਕੇ ਧਿਆਨ, ਜਿਹੜੀ ਕੋਈ ਮਾੜੀ ਮੋਟੀ ਕਸਰ ਚਮਕੌਰ ਦੇ ਮੈਦਾਨੇ ਵਿੱਚ ਰਹਿ ਗਈ ਸੀ ਨਾ, ਮੈਦਾਨੇ ਜੰਗ ਵਿੱਚ, ਉਹ ਚਿੱਟੇ ਦਿਨ ਕੱਢੀ ਲੜਦਿਆਂ ਲੜਦਿਆਂ ਮਾਂ ਭਾ ਕੌਰ ਬੜੇ ਗੰਭੀਰ ਜ਼ਖਮੀ ਹੋ ਗਏ। ਭਾਈ ਮਾਨ ਸਿੰਘ ਸਾਹਿਬ ਵੀ ਆਖਰੀ ਸਾਹਾਂ ਤੇ ਚਲੇ ਗਏ। ਜੰਗ ਖਤਮ ਹੋਈ, ਵਜੀਦ ਖਾਨ ਨੇ ਭਾਲਿਆ ਗੁਰੂ ਜੀ ਨਹੀਂ ਮਿਲੇ, ਮਹਾਰਾਜ ਦਾ ਪਿੱਛਾ ਕਰਕੇ ਗਾਂਹ ਨੂੰ ਤੁਰਨ ਲੱਗਾ। ਸੀ ਆਈ ਡੀ ਵਾਲਿਆਂ ਆਖਿਆ ਬੜੀ ਦੂਰ ਜਾ ਕੇ ਪਾਣੀ ਮਿਲਣਾ ਹੀ, ਜੇ ਗਾਂਹ ਨੂੰ ਕਦਮ ਕਰ ਲਿਆ ਗਰਮੀ ਦੀ ਰੋਟੀ ਹਜ਼ਾ ਪੈ ਜਾਣਾ, ਨੁਕਸਾਨ ਹੋ ਜਾਏਗਾ, ਚਲਿਆ ਜਾ ਵਾਪਸ। ਆਪਣੇ ਘੋੜੇ ਦੀ ਵਾਗ ਇਹਨੇ ਸਰਹਿੰਦ ਵਾਲੇ ਬੰਨੇ ਨੂੰ ਮੋੜੀ। ਇੱਧਰ ਟਿੱਬੀ ਤੋਂ ਸਤਿਗੁਰੂ ਥੱਲੇ ਉਤਰੇ, ਜ਼ਖਮੀਆਂ ਦੇ ਮੁੱਖ ਪੂੰਝਦੇ ਕਲਗੀਆਂ ਵਾਲੇ ਪਾਤਸ਼ਾਹ ਪੱਲੂ ਫੇਰਦੇ ਨੇ ਮੁੱਖੜੇ ਤੇ, ਕਹਿੰਦੇ ਮੇਰਾ 5,000 ਹੀ, ਮੇਰਾ 10,000 ਹੀ, ਮੇਰਾ 20,000 ਹੀ। ਮਾਂ ਭਾਗੋ ਸਹਿ ਕਰੇ ਸਨ, ਇਲਾਜ ਸ਼ੁਰੂ ਹੋਇਆ। ਭਾਈ ਮਾਨ ਸਿੰਘ ਸਾਹਿਬ ਜੀ ਹੋਰਾਂ ਨੇ ਤੋੜ ਦੀ ਟਿਕਟ ਹੱਥ ਵਿੱਚ ਫੜੀ ਆ, ਕਲਗੀਆਂ ਵਾਲਾ ਬਾਪੂ ਚਲਿਆ ਗਿਆ ਉਹਦੇ ਕੋਲ, ਉਹਦਾ ਸੀਸ ਆਪਣੇ ਪੱਟ ਤੇ ਰੱਖਿਆ ਕਲਗੀਆਂ ਵਾਲੇ ਪਾਤਸ਼ਾਹ ਨੇ। ਕਦੇ ਨੇਤਰ ਖੁੱਲਦੇ ਨੇ, ਕਦੇ ਬੰਦ ਹੁੰਦੇ ਨੇ। ਕਲਗੀਆਂ ਵਾਲਾ ਬਾਪੂ ਕਹਿੰਦਾ, ਮਾਂ ਸਿਆ ਮੰਗ ਜੋ ਚਾਹੀਦਾ ਹੈ, ਤਰਲੋਕੀ ਦਾ ਰਾਜ ਦੇ ਦਿਆਂ, ਇੰਦਰ ਦਾ ਦੇਵਤਾ ਸਾਜ ਦਿਆਂ, ਦੋਤੇ ਦੋਤੀਆਂ ਉਮਰ ਨੂੰ ਮੇਰੀ ਕਰਦਿਆਂ, ਤੇਰੀ ਮਰਜ਼ੀ ਤੋਂ ਬਿਨਾਂ ਮੌਤ ਨਹੀਂ ਆਏਗੀ। ਸਿਰ ਫਿਰ ਕੇ ਭਾਈ ਮਾਨ ਸਿੰਘ ਕਹਿੰਦਾ, ਨਹੀਂ ਕਲਗੀਆਂ ਵਾਲੇ ਬਾਪੂ, ਰਾਜ ਨਾ ਚਾਹੂ, ਮੁਕਤ ਨਾ ਚਾਹੂ, ਮਨਪ੍ਰੀਤ ਚਰਨ ਕੁਮਲਾਰੇ। ਕਲਗੀਆਂ ਵਾਲੇ ਬਾਪੂ, ਮੇਰੇ ਭਰਾਵਾਂ ਦੀ ਗਲਤੀ ਬਖਸ਼ ਕੇ ਆਪਣੇ ਚਰਨਾਂ ਦੀ ਪ੍ਰੀਤ ਦੇ ਦੇ। ਮਹਾਰਾਜ ਕਹਿੰਦੇ, ਬੇਟਾ ਆਨੰਦਪੁਰ ਕੋਲ ਨਹੀਂ ਰਿਹਾ, ਪ੍ਰਾਣਾਂ ਤੋਂ ਪਿਆਰੇ ਸਿੰਘ ਨਹੀਂ ਰਹੇ, ਪਿਆਰਿਆਂ ਵਿੱਚੋਂ ਕਈ ਪਿਆਰੇ ਸ਼ਹੀਦ ਹੋ ਗਏ, ਉਹ ਕਾਗਜ਼ ਮੈਂ ਕਿਵੇਂ ਕੋਲ ਰੱਖ ਸਕਦਾ। ਮਾਨ ਸਿੰਘ ਕਹਿੰਦਾ, ਮਾਨ ਸਿੰਘ ਕਲਗੀਆਂ ਵਾਲੇ ਬਾਪੂ, ਯਕੀਨ ਹੈ ਤੂੰ ਸਾਰਾ ਕੁਝ ਗਵਾਤਾ, ਪਰ ਉਹ ਕਾਗਜ਼ ਨਹੀਂ ਗਵਾਇਆ ਹੋਵੇਗਾ। ਕਮਰ ਕੱਸੇ ਵਿੱਚੋਂ ਕੱਢ ਕੇ ਕਾਗਜ਼ ਭਾਈ ਮਾਨ ਸਿੰਘ ਸਾਹਿਬ ਦੇ ਸਾਹਮਣੇ ਕਲਗੀਆਂ ਵਾਲੇ ਪਾਤਸ਼ਾਹ ਨੇ ਫੀਤਾ ਫੀਤਾ ਕਰਕੇ ਪਾੜ ਦਿੱਤਾ। ਅੱਜ ਦੇ ਦਿਨ ਮੁਕਤਸਰ ਸਾਹਿਬ ਦੇ ਮੈਦਾਨੇ ਜੰਗ ਵਿੱਚ ਸੈਂਕੜੇ ਸਿੰਘਾਂ ਨੇ ਆਪਣੀ ਜਾਨ ਕਲਗੀਆਂ ਵਾਲੇ ਬਾਪੂ ਤੋਂ ਨਿਸ਼ਾਵਰ ਕਰਕੇ ਟੁੱਟੀ ਗੰਢੀ ਸੀ। ਸੋ ਮੁਕਤਸਰ ਸਾਹਿਬ ਦੇ ਸ਼ਹੀਦਾਂ ਦੇ ਕਰਨੀ ਨਾਮੇ ਨੂੰ ਪ੍ਰਣਾਮ ਕਰਦਾ, ਉਹਨਾਂ ਮਹਾਂਪੁਰਸ਼ਾਂ ਦੀ ਕਰਨੀ ਨੂੰ ਚੁੱਕ ਚੁੱਕ ਕੇ ਸਿਰ ਨਵਾਉਂਦਾ। ਵਾਹਿਗੁਰੂ ਸਿੱਖ ਕੌਮ ਵਿੱਚ ਚੜ੍ਹਦੀ ਕਲਾ ਪਿਆਰ ਤਫਾਕ ਦੀ ਦਾਤ ਬਖਸ਼ਿਸ਼ ਕਰਨ, ਮਿਥਿਆ ਹੋਇਆ ਵਕਤ ਸਮਾਪਤ ਹੋ ਚੁੱਕਿਆ। ਸਾਰੀ ਸੰਗਤ ਦਾ ਧੰਨਵਾਦ, ਉਹਲਾ ਚੁੱਕਾਂ ਦੀ ਖਿਮਾ। ਬਹੁਤ ਹੀ ਸਤਿਕਾਰਿਆ ਹੋਇਆ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਭਾਈ ਪ੍ਰੇਮ ਸਿੰਘ ਜੀ ਬੰਧੂ ਮੰਗਲਾ ਸਾਹਿਬ ਵਾਲੇ ਗੁਰੂ ਚਰਨਾਂ ਵਿੱਚ ਪੁੱਜ ਗਿਆ, ਉਹਨਾਂ ਦੇ ਪਾਸੋਂ ਰੱਬੀ ਬਾਣੀ ਦਾ ਕੀਰਤਨ ਸਰਵਣ ਕਰੀਏ। ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭਾਈ ਸਾਹਿਬ ਭਾਈ ਕਨਵਲਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ, ਉਹ ਆਪ ਸੰਗਤਾਂ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਨਾਲ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਪਾਉਣ ਦੀ ਕਿਰਪਾਲਤਾ ਕਰਨੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ।

ਸਤਿਗੁਰੂ ਜੀ ਕਿਰਪਾ ਕਰਨ ਸਾਡੇ ਮਨ ਅੰਦਰ ਵੀ ਇਹ ਤਾਂ ਹੋਵੇ ਕਿ ਪ੍ਰਭੂ ਅਸੀਂ ਤੇਰੇ ਗੁਣ ਗਾਈਏ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਅਤੇ ਸਾਹਿਬਾਂ ਨੇ ਤਾਂ ਮੰਗਿਆ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹ, ਗੁਣ ਗਾਵਾਂ ਦਿਨ ਰਾਤ, ਦਿਨ ਰਾਤ ਤੇਰੇ ਗੁਣ ਗਾਉਂਦਾ ਰਵਾਂ। ਔਰ ਆਪਾਂ ਸ਼ਬਦ ਜਿਹੜਾ ਪੜ੍ਹਿਆ ਅਤੇ ਸਾਹਿਬਾਂ ਨੇ ਬਚਨ ਆਖਿਆ ਕਿ ਨਾਨਕ ਜਿੱਤ ਵੇਲਾ ਵਿਸਰਿਆ ਮੇਰਾ ਸਵਾਮੀ, ਜਦੋਂ ਤੇਰਾ ਨਾਮ ਵਿਸਰ ਜਾਏ ਨਾ ਉਸ ਵੇਲੇ ਮੇਰੀ ਆਤਮਕ ਮੌਤ ਹੋ ਜਾਂਦੀ ਹੈ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਨਾਨਕ ਜਿੱਤ ਵੇਲਾ ਵਿਸਰੈ ਮੇਰਾ ਸਵਾਮੀ, ਤਿਤ ਵੇਲੇ ਮਰ ਜਾਏ ਜੀਉ ਮੇਰਾ। ਮਰ ਜਾਏ ਜੀਉ ਤੋਂ ਭਾਵ ਆਤਮਕ ਮੌਤ, ਭਾਵ ਤੇਰੇ ਨਾਮ ਤੋਂ ਬਗੈਰ ਜੀਵਨ ਨਹੀਂ ਹੈ। ਆਪਾਂ ਸ੍ਰੀ ਰਾਜ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਅੱਖਾਂ ਜੀਵਾਂ ਵਿਸਰੈ ਮਰ ਜਾਊ, ਮੈਂ ਤੇਰਾ ਨਾਮ ਆਖਦਾ ਅਤੇ ਜੀਵਤਾਂ, ਜੇ ਵਿਸਰਦਾ ਹੈ ਤਾਂ ਮੇਰੀ ਮੌਤ ਹੋ ਜਾਂਦੀ ਹੈ, ਭਾਵ ਆਤਮਕ ਮੌਤ ਹੁੰਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਊਂ, ਆਖਣੇ ਔਖਾ ਸਾਚਾ ਨਾਉ। ਪ੍ਰਭੂ ਦਾ ਨਾਮ ਜਪਣਾ ਬੜੀ ਮੁਸ਼ਕਿਲ ਨਾਲ ਮਿਲਦਾ ਹੈ, ਅਤੇ ਜਿਨ੍ਹਾਂ ਨੂੰ ਮਿਲਦਾ ਹੈ ਫਿਰ ਉਹ ਨਾਮ ਤੋਂ ਬਗੈਰ ਰਹਿ ਨਹੀਂ ਸਕਦੇ। ਆਖਦੇ ਹਨ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਐਸਾ ਚਾਹ ਬਣ ਜਾ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਮਨ ਅੰਦਰ ਵੀ ਚਾਓ ਪੈਦਾ ਹੋਵੇ, ਉਮਕਿਓ ਹੀਓ ਮਿਲਣ ਪ੍ਰਭ ਤਾਈ, ਮੇਰੇ ਹਿਰਦੇ ਵਿੱਚ ਵੀ ਚਾਵ ਹੋਵੇ, ਉਮਕਿਓ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਅ ਜਾਈ, ਮਨ ਚਾਓ ਪਹਿਆ ਪ੍ਰਭ ਆਗਮ ਸੁਣਿਆ। ਐਸਾ ਚਾਓ ਸਾਡੇ ਹਿਰਦੇ ਵਿੱਚ ਬਣ ਜਾਏ ਕਿ ਤੇਰਾ ਨਾਮ ਜਪਾਂ ਵਾਹਿਗੁਰੂ ਜੀ, ਤੇਰਾ ਨਾਮ ਨਾ ਵਿਸਰੇ। ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਕਰਜੋੜ ਨਾਨਕ ਦਾਨ ਮੰਗੈ, ਇਹ ਦਾਨ ਮੈਂ ਮੰਗਦਾ ਕਿ ਤੇਰੇ ਗੁਣ ਗਾਉਂਦਾ ਰਵਾਂ। ਹੇ ਸਤਿਗੁਰੂ ਜੀ ਕਿਰਪਾ ਕਰ, ਤੇਰੇ ਗੁਣ ਗਾਉਂਦਾ ਰਵਾਂ। ਤਾਂ ਸਤਿਗੁਰੂ ਜੀ ਰਹਿਮਤ ਕਰਨ, ਸਾਹਿਬਾਂ ਦੇ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾ।

दास तुम माँ पिता हम बारकते।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਦਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਆ ਜਿਹ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਦਿਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸ਼ਹੀਦ ਤੇ ਬੰਦ ਬੰਦ ਕਟਵਾਏ ਖੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਬ੍ਰਿਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਤੇਗ ਤੇਗ ਹਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਸ਼ਹਿਨਸ਼ਾਹ ਸੰਧਿਆ ਵੇਲੇ ਸੁੰਦਰ ਦੀਵਾਨ ਆਪ ਦੀ ਪਿੱਤਰ ਹਜ਼ੂਰੀ 'ਚ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੋਦਾ ਰਹਿ ਰਾਜ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਜਾਪ ਗੁਰਮਤਿ ਵਿਚਾਰਾਂ ਆਰਤੀ ਆਰਤੀ ਦੇ ਕੀਰਤਨ ਹੋਏ ਸਤਿਗੁਰੂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਕਈ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਬੱਚੇ ਸਮਝ ਕੇ ਮੁਆਫ਼ ਕਰ ਦੇਣਾ ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਧਾਰਾ ਜਾਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਆਪਣੇ ਦਰੋਂ ਘਰੋਂ ਨਾਮ ਦੀਆਂ ਦਾਤਾਂ ਬਖਸ਼ਣੀਆਂ ਸਿੱਖੀ ਸਿੱਧਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਕਰਤਾਰਥ ਕਰਨਾ ਸਤਿਗੁਰੂ ਜੀ ਉਹ ਬੇਅੰਤ ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪਦੇ ਚਰਨ ਪਰਸ ਰਹੀ ਹੈ ਸੰਗਤ ਦੇ ਕਦਮ ਲੇਖੇ ਚਲਾਉਣੇ ਸੇਵਾਵਾਂ ਪਿਟਾਵਾਂ ਰਸਤਾ ਆਪਣੇ ਚਰਨ

ਪਵਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ। ਮੁੱਖ ਵਾਕ ਅਨੁਸਾਰ ਜੀਵਨ ਢਾਲਣ ਦੀ ਦਾਤ ਸੰਸਾਰ ਦੀ ਝੋਲੀ 'ਚ ਪਾ ਕੇ ਨਵਾਜਣਾ। ਜੋ ਜੀ ਆਪਦੇ ਦਰ ਆਵੈ ਸੋ ਰਾਜੀ ਹੋ ਕੇ ਜਾਵੈ। ਕਲਾ ਆਪ ਜੀ ਦੇ ਨਾਮ ਦੀ ਵਰਤੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ, ਰਾਜ ਕਰੇਗਾ ਖਾਲਸਾ ਆਕੀ ਰਹਿਣ, ਖਾਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਸੋ ਕਹੁ ਟਲ ਗੁਰ ਸੇਵੀਐ ਐਹਣ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ

ਭਾਗ ਭੇਤੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ

0: ਕ੍ਰਿਸ਼ਨ ਅਗਨ ਪ੍ਰਭ ਆਪ ਬੋਝਾਈ, ਨਾਨਕ ਉਦਰੇ ਪ੍ਰਭ ਸ਼ਰਨ ਆਈ। ਕ੍ਰਿਸ਼ਨ ਅਗਨ ਪ੍ਰਭ ਆਪ ਬੋਝਾਈ, ਨਾਨਕ ਉਦਰੇ ਪ੍ਰਭ ਸ਼ਰਨ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿਹੜੇ ਬੈਠੇ ਗੁਰੂ ਰੂਪ ਪਿਆਰੇ ਸਾਧ ਸਿੰਘ ਜੀ, ਉਹ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਵਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੱਲ੍ਹ ਤੋਂ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕਰ ਸਤਿਕਾਰਯੋਗ ਭਾਈ ਕਨਵਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸ਼ਾਮ ਦੇ ਦੀਵਾਨ ਦੇ ਵਿੱਚ ਹਰ ਰੋਜ਼ 7:15 ਤੋਂ ਲੈ ਕੇ 8 ਤੱਕ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਕਰਨਗੇ ਜੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। 15 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਉਸ ਦਿਨ ਵਿਸ਼ੇਸ਼ ਤੌਰ 'ਤੇ ਦੀਵਾਨ ਸੱਜਣਗੇ। ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਨੀ ਸਾਹਿਬ ਦੇ ਪਾਠ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਨੇ, ਅਤੇ ਹਰ ਸ਼ਨੀਵਾਰ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸਮੂਹ ਸੰਗਤਾਂ ਵੱਲੋਂ ਸ੍ਰੀ ਸੁਖਨੀ ਸਾਹਿਬ ਦੇ ਪਾਠ ਕੀਤੇ ਜਾਂਦੇ ਨੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ ਸੁਲਹਿ ਸਾਹਿਬ ਜੀ ਦੇ ਪਾਠ ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੇ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਓ ਸੋਹਿਲਾ ਸਿਵਰਿਓ ਸਿਰਜਨਹਾਰੋ, ਤੁਮ ਗਾਓ ਮੇਰਾ ਨਿਰਭਉ ਕਾ ਸੋਹਿਲਾ, ਹੋਵਾਂ ਰਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ, ਨਿਤ ਨਜੀੜੇ ਸੰਭਾਲੇ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ, ਸੰਮਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ, ਦੇਹੋ ਸਜਣਾ ਸੀ ਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨਹਾਰਾ ਸਿਮਰਿਆ ਨਾਨਕ ਸੇ ਦੇ ਆਵਨ, ਰਾਗਾਸਾ ਮਹਿਲਾ ਪਹਿਲਾ, ਛੇ ਹਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੁਖ ਰਾਖ ਵਡਾਈ, ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋਵਾ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ ਰਾਖ ਧਨਾ ਸ੍ਰੀ ਮਹਲਾ ਪਹਿਲਾ, ਗਗਨ ਮੈਂ ਥਾਲ ਰਵਚੰਦ ਦੀ ਬਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਉਣ ਚਵ ਰੋਕ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਾਉ ਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਦ ਭੇਰੀ ਰਹਾਓ, ਸਹਸਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਸ ਮੂਰਤ ਨਨਾਇਕ ਤੋਹੀ, ਸਹਸ ਬਦ ਬਿੰਬਲ ਨਨ ਏਕ ਪਦ ਗੰਧ ਬਿਨ, ਸਹਸਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਪਾਵੈ ਸੁਆਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਾਨੋ ਅਨ

ਅਰਦਾਸ ਏਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਾਰ ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈਂਦੇ ਆਏ ਫਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰ ਗਾਏ ਘਰ ਨਾਉ ਨਿਤ ਗਾਵੇ ਧਾਇ ਸਭ ਥੈਂਕ ਹੋਏ ਜੀ ਸਹਾਇ ਧੰਨ ਦਸਮੀ ਸਪਾ

ਹੇ ਨਿਮਾਣਿਓ ਦੇ ਮਾਣ ਗੁਰੂ ਨਿਤਾਣਿਓ ਦੇ ਤਾਣ ਨਿਓਟੀਆਂ ਦੀ ਓਟ ਸੱਚੇ ਪਿਤਾ ਜੀਓ ਐਸ ਵੇਲੇ ਅਰਦਾਸ ਆਪ ਜੀ ਦੇ ਚਰਣਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਜੀਓ ਆਪ ਜੀ ਦੇ ਹੁਕਮ ਵਿੱਚ ਚਾਰ ਪੈਰ ਦਿਨ ਸੁੱਖਾਂ ਨਾਲ ਬੀਤਿਤ ਹੋਇਆ ਸ਼ੁਕਰੇ ਦਾ ਤਾਰ ਜੀਓ ਚਾਰ ਪੈਰਾਂ ਨਾਲ ਹੀ ਆਪਣੇ ਭਾਣੇ ਅੰਦਰ ਸੁੱਖ ਨਾਲ ਗੁਜ਼ਾਰਨਾ ਜੀ ਇਸ ਵੇਲੇ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਆਪ ਜੀ ਦੇ ਸੋਹਣੇ ਸੁੱਖ ਆਸਨ ਹੋਏ ਸੋਹਲੇ ਸਾਹਿਬ ਜੀ ਦੇ ਜਾਪ ਹੋਏ ਹਨ ਪੜ੍ਹੀ ਸੁਣੀ ਗੁਰਬਾਣੀ ਦਰਤੇ ਪ੍ਰਵਾਨ ਕਰਨੀ ਹੋਈਆਂ ਭੁੱਲਾਂ ਬਸ਼ ਕੇ ਸੁਮਤ ਬਖਸ਼ਿਸ਼ ਕਰਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

योजोदीशेयंबरुतारिकेन योजिते चीतन हरे कहुरे।

ਪ੍ਰਸਾਦ ਸੁਖ ਮਾਂਗੇ ਤੇ ਦੁਖ ਆਗੇ ਜਾਵੇ ਸੋ ਸੁਖ ਹਮਹੁ ਨ ਮਾਂਗੇ ਜਾ ਭਾਵੇ ਵਿਖੇ ਜਾਇਆ ਜੋ ਸੁਰਤ ਸੁਖ ਜਾਸਾਉ ਕੈਸੀ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਇਸ ਸੁਖ ਤੀ

ਚੇਤੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਣੈ ਨਾ ਹਰ ਗੁਣ ਗਾਵੇ ਬਾਤਨ ਹੀ ਅਸਮਾਨ ਗਰਾਵਹੇ।

ਹਾਉ ਆਪ ਨ ਦੇਹੇ ਚੁਰੂ ਪਰ ਪਾਨੀ ਤਹ ਨਿੰਦੇ ਜੈ ਗੰਗਾ ਯਾਨੀ ਬੈਠਤ ਉਠਤ ਕਟਲਤਾ ਚਾਲੇ ਆਪ ਗਹਿ ਔਰ ਨਹੂੰ ਕਾਲੈ ਸਾੜਕ ਚਰਕਾ ਆਨ ਨਾ ਜਾਣੇ ਬ੍ਰਹਮਾ ਹੂ ਕੋ ਕਹਿਓ ਨਾ ਮਾਨੇ ਆਪ ਗਏ ਔਰ ਨਹੂੰ ਖੋਵੇ ਆਗ ਲਗਾਏ ਮੰਦਰ ਮੈਂ ਸੋਵੈ ਅਵਰਨ ਹਸਤ ਆਪ ਹੈ ਕਾਨੈ ਤਿਨਕੋ ਦੇ ਕਬੀਰ ਲਜਾਨੈ ਰਾਗ ਗੌੜੀ ਬਰਾਗਣ ਕਬੀਰ ਜੀ ਕੀ ਇੱਕਿਓ ਅੰਕਾਰ ਸਤਿਗੁਰ ਪ੍ਰਸਾਦ ਜੀਵ

ਆਹੀ ਮੋਕੋ ਕੁਸਲ ਬਤਾਵੋ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਪੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜਿਉ ਦੇਹੀ ਐਸੇ ਪਿੱਤਰ ਤੁਮਾਰੇ ਕਹੀ ਆਏ ਆਪਣ ਕਹਿਆ ਨਾਲੇ ਹੀ

ਹਰੀ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕੁਲ ਨਹੀਂ ਚੇਤਿਆ ਵਿਖਿਆ ਸੋ ਲਵਟਾਨਾ ਗੌੜੀ ਜੀਵਤ ਮਰੇ ਮਰੇ ਫੁਨ ਜੀਵੇ ਐਸੇ ਸੁਨ ਸਮਾਇਆ ਅੰਜਨ ਮਹਿੰਦਰ ਅੰਜਨ ਰਹੀਏ ਬਹੁਰ ਨ ਭਵ ਜਲ ਪਾਇਆ ਮੇਰੇ ਰਾਮ ਐਸਾ ਖੀਰ ਬਲੋਈਏ ਗੁਰਮਤ ਮਨਮਾਇਤ ਰਾਖੋ ਇਨ ਵਧੀ ਅੰਮ੍ਰਿਤ ਪਿਓਈਏ ਰਹਾਉ ਗੁਰ ਕੈ ਬਾਣ ਬਜਰ ਕਲਸ਼ੇ ਦੀ ਪ੍ਰਗਟਿਆ ਪਦ ਪਰਗਾਸਾ ਸਖਤ ਅੰਧੇਰ ਜੇਵੜੀ ਪਰਮ ਚੂਕਾ ਨਿਚਲ ਸਿਵ ਕਰ ਬਾਸਾ ਤਿੰਨ ਬਿਨ ਬਾਣੇ ਧਨਖ ਚੜਾਈਏ ਇਹ ਜਗ ਬੇਦਿਆ ਪਾਈ ਦੈ ਦਿਸ ਬੂਡੀ ਪਵਨ ਚਲਾਵੇ ਡੋ ਰਹੀ ਲਿਵਲਾਈ ਉਨ ਮਨ ਮਨੁਆ ਸੁਨ ਸਮਾਨਾ ਦੁਰਦਾ ਦੁਰਮਤ ਪਾਗੀ ਕਹੋ ਕਬੀਰ ਅਨਪਉ ਇੱਕ ਦੇਖਿਆ ਰਾਮ ਨਾਮ ਲਿਵਲਾਗੀ ਗੌੜੀ ਬਰਾਗਣ ਤਿਪਦੇ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਜ ਖੋਜ ਵਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰਪ੍ਰਸਾਦ ਅਕਲ ਪਈ ਅਵਰੇ ਨਾ ਤਰਥਾ ਬਗਾਨਾ ਰਹਾਉ ਨਿਵਰੇ ਦੂਰ ਦੂਰ ਫੁਨ ਨਿਵਰੈ ਜਿਨ ਜੈਸਾ ਕਰ ਮਾਨਿਆ ਅਵਲੋਤੀ ਕਾ ਜੈਸਾ ਪਿਆ ਬਰੇਡਾ ਜਿਨ ਪੀਆ ਤਿਨ ਜਾਨਿਆ ਤੇਰੀ ਨਿਰਗੁਣ ਕਥਾ ਕਾਏ ਸੋ ਕਹੀਏ ਐਸਾ ਕੋਏ ਬਬੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਝਲ ਦੇਖੀ ਗੌੜੀ ਤਹ ਪਾਵ ਸਿੰਧ ਧੂਪ ਨਹੀਂ ਸਹੀਆ ਤੈ ਉਤਪਤ ਪਰਲੋ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੁਨ ਸਮਾਦ ਦੂਹੂ ਤੇ ਨਾਹੀ ਸਹਿਜ ਕੀ ਅਕਥ ਕਥਾ ਹੈ ਨਰਾਰੀ ਤੁਲਨੀ ਚੜੇ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਭਾਰੀ ਰਹਾਉ ਅਰਧ ਉਰਧ ਦੋਂ ਤੇ ਨਾਹੀ ਰਾਤ ਦਿਨ ਸਤੈ ਨਾਹੀ ਜਲਨੀ ਪਵਨ ਪਾਵਕ ਫੁਰ ਨਾਹੀ ਸਤਿਗੁਰ ਤਹਾਂ

ਗੁਰੀ ਆਪਣਾ ਸਤ ਸੰਗਤ ਮਿਲ ਰਹੀ ਹੈ ਗੌੜੀ ਪਾਪ ਪੁੰਨ ਦੋਇ ਬੈਲ ਵਸਾਹੇ ਪਵਨ ਪੂੰਜੀ ਪਰਗਾਸਿਓ ਤ੍ਰਿਸ਼ਨਾ ਗੂੜ ਪਈ ਕਟ ਭੀਤਰ ਇਨਬਿਰ ਟਾਂਡ ਵਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦੁਇ ਪੈ ਜਗਾਤੇ ਮਨ ਤਰੰਗ ਬਟਵਾਰਾ ਪੰਚ ਤਤ ਮਿਲਦਾਨ ਨਬੇਰੈ ਟਾਂਡਾ ਉਤਰ ਉਪਾਰਾ ਕਹਿਤ ਕਬੀਰ ਸੁਨੋ ਰੇ ਸੰਤੋ ਅਬ ਐਸੀ ਬਨਿਆਏ ਘਾਟੀ ਚੜਤ ਬੈਲ ਇੱਕ ਥਾਕਾ ਚਲੋ ਗੋਨ ਛਿਟਕਾਈ ਗੌੜੀ ਪੰਚ ਪਦਾ ਪੇਵਕੜੇ ਦਿਨ ਚਾਰ ਹੈ ਸੋਹਰੜੇ ਜਾਣਾ ਅੰਧਾ ਲੋਕ ਨ ਜਾਣਈ ਮੂਰਖ ਏਆਣਾ ਕਹੋ ਡਡੀਆ ਬਾਧੇ ਤਨ ਖੜੇ ਪਾਹੋ ਕਰ ਆਏ ਮਕਲਾਊ ਆਏ ਰਹਾਉ ਓ ਜੇ ਦਿਸੈ ਖੂਹੜੀ ਕਉ ਲਾਜ ਬਹਾਰੀ ਲਾਈ ਕੜੀ ਸੋ ਟੂਟ ਟੂਟ ਪੜੀ ਉੱਠ ਚੱਲੀ ਪਨਹਾਰੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਆਪਣਾ ਕਾਰ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੈ

ਗੌੜੀ। ਜੋਗੀ ਕਹੈ ਜੋਗ ਪਲ ਮੀਠਾ ਅਵਰ ਨ ਦੂਜਾ ਪਾਈ, ਰੁੰਡਤ ਮੁੰਡਤ ਏਕੇ ਸਬਦੀ ਇਹ ਕਹੈ ਸਿਧ ਪਾਈ।

ਸਹੀ ਹੈ ਤਜ ਬਾਵੇ ਦਹਨੇ ਬਕਾਰਾ ਹਰ ਪਦ ਦ੍ਰਿੜ ਕਰ ਰਹੀ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ ਪੂਸੇ ਤੇ ਕਿਆ ਕਹੀ ਹੈ ਰਾ ਗੌੜੀ ਪੂਰਬੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਸ ਅਹਾਂ।

ਆਹੀ ਧਾਗਾ ਤੂਤਾ ਗਗਨ ਬਿਨਸ ਗਿਆ, ਤੇਰਾ ਬੋਲਤ ਕਹਾਂ ਸਮਾਏ। ਇਹ ਸੰਸਾ ਮੋਕੋ ਅੰਧਨ ਵਿਆਪੈ, ਮੋਕੋ ਕੋ ਨਾ ਕਹੈ ਸਮਝਾਈ ਰਹਾਉ। ਜਹ ਬਰਭਾਂਡੋ ਪਿੰਡ ਤੈ ਨਾਹੀ, ਰਚਨਹਾਰ ਤੈ ਨਾਹੀ, ਜੋੜ ਨਹਾਰੇ ਸਦਾ ਤੀਤਾ, ਇਹ ਕਹੀਏ ਕਿਸਮਾਹੀ। ਜੋੜੀ ਜੁੜੀ ਨਾ ਤੋੜੀ ਤੂਟੈ, ਜਬਲਗ ਹੋਏ ਬਨਾਸੀ। ਕਾਂ ਕੋ ਠਾਕਰ ਕਾਂ ਕੋ ਸੇਵਕ, ਕੋ ਕਾਹੂ ਕਹਿ ਜਾਸੀ। ਕਹੋ ਕਬੀਰ ਲਿਵ ਲਾਗ ਰਹੀ ਹੈ, ਜਹਾਂ ਬਸੇ ਦਿਨ ਰਾਤੀ। ਉਹਾਂ ਕਾ ਮਰਮ ਉਹੀ ਪਰ ਜਾਨੈ, ਉਹ ਤੋ ਸਦਾ ਅਬਨਾਸੀ। ਗੌੜੀ ਸੁਰਤ ਸਿਮਰਤ ਦੁਇ ਕੰਨੀ ਮੁੰਦਾ, ਪਰਮਿਤ ਵਾਰ ਖਿੰਥਾ। ਸੁਨ ਗੁਫਾ ਮੈਂ ਆਸਣ ਬੈਸਣ, ਕਲਪ ਵਿਪਰ ਜਿਤ ਪੰਥਾ। ਮੇਰੀ ਰਾਜਨ ਮੈਂ ਬਰਾਗੀ ਜੋਗੀ, ਮਰਤਨ ਸੋਗ ਬਿਯੋਗੀ ਰਹਾਉ। ਖੰਡ ਬ੍ਰਹ ਮੰਡ ਮੈਂ ਸਿੰਘੀ ਮੇਰਾ, ਬਟੂਆ ਸਭ ਜਗ ਪਸਮਾ ਤਾਰੀ। ਤਾੜੀ ਲਾਗੀ ਤ੍ਰਿਪਲ ਪਲਟੀ ਆਏ, ਸੂਟੇ ਹੋਏ ਪਸਾਰੀ। ਮਨ ਪਵਨ ਦੋ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਥਿਰ ਪਈ ਤੰਤੀ ਤੂਟ ਸੁਨਾਹੀ, ਅਨਹਦ ਕਿੰਗਰੀ ਬਾਜੀ। ਸੁਨ ਮਨ ਮਗਨ

ਜਿਤ ਕਟ ਨਾ ਮਨਾ ਉਪਜੇ, ਫੂਟ ਮਰੇ ਜਨ ਸੋਏ। ਸਾਵਲ ਸੁੰਦਾ ਸੁੰਦਰ ਮਈਆ, ਮੇਰਾ ਮਨ ਲਾਗਾ ਤੋਹੇ ਰਹਾਉ। ਸਾਧ ਮਿਲੇ ਸਿੱਧ ਪਾਈਆ, ਕਹਿ ਇਹੋ ਜੋ ਕਹਿ ਭੋਗ, ਦੋ ਮਿਲ ਕਾਰਜੇ ਉਪਜਾਏ, ਰਾਮ ਨਾਮ ਸੰਜੋਗ। ਲੋਕ ਜਾਣੈ ਇਹੋ ਗੀਤ ਹੈ, ਇਹ ਤੋ ਬ੍ਰਹਮ ਵਿਚਾਰ। ਜੋ ਕਾਂਸੀ ਉਪਦੇਸ਼ ਹੋਏ, ਮਾਨ ਸਮਰਤੀ ਬਾਰ। ਕੋਈ ਗਾਵੇ ਕੋ ਸੁਣੇ, ਹਰ ਨਾਮਾ ਚਿਤ ਲਾਏ। ਕਹੋ ਕਬੀਰ ਸੰਸਾ ਨਹੀਂ, ਅੰਤ ਪਰਮ ਗਤ ਪਾਏ। ਗੌੜੀ ਜੇਤੇ ਯਤਨ ਕਰਤ ਤੇ ਡੂਬੇ, ਪਵ ਸਾਗਰ ਨਹੀਂ ਤਾਰਿਓ ਰੇ। ਕਰਮ ਧਰਮ ਕਰਤੇ ਬਹੁ ਸੰਜਮ, ਅਹੈ ਬੁੱਧ ਮਨ ਜਾਰਿਓ ਰੇ। ਸਾਸ ਵਿਰਾਸ ਕੋ ਦਾਤੋ ਠਾਕਰ, ਸੋ ਕੋ ਮਨੋ ਬਸਾਰਿਓ ਰੇ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਰਹਾਉ ਤ੍ਰਿਸ਼ਨਾ ਤ੍ਰਿਖਾ, ਭੂਖ ਪਰਮ ਲਾਗੇ। ਹਿਰਦੇ ਨਹੇ ਵਿਚਾਰਿਓ ਰੇ, ਉਨਮਤ ਮਾਨਾ ਹਿਰਿਓ ਮਨ ਮਾਹੀ। ਗੁਰ ਕਾ ਸ਼ਬਦ ਨਾ ਧਾਰਿਓ ਰੇ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਬਕਾਰਿਓ ਰੇ। ਕਰਮ ਭਾਗ ਸੰਤਨ ਸਹਿਗਾਨੈ, ਕਾਟਲ ਹੋ ਉਦਾਰਿਓ ਰੇ। ਧਾਵਤ ਜੋਨ ਜਨਮ ਪਰਮ ਥਾਕੇ, ਅਬ ਦੁਖ ਕਰ ਹਮ ਹਾਰਿਓ ਰੇ। ਕਹਿ ਕਬੀਰ ਗੁਰਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਗੌੜੀ ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼। ਕਾਮ ਸਵਾਏ ਗਜ ਬਸ ਪਰੇ, ਮਨ ਬੌਰਾ ਰੇ ਅੰਕਸ ਸਹਿਓ ਸੀਸ। ਵਿਖੇ ਬਾਚ ਹਰ ਰਾਤ, ਸਮਝ ਮਨ ਬੌਰਾ ਰੇ। ਨਿਰਪੇ ਹੋਏ ਨਾ ਹਰ ਭਜੇ, ਮਨ ਬੌਰਾ ਰਹੇ। ਗਹਿ ਨਾ ਰਾਮ ਜਹਾਜ ਰਹਾਉ, ਮਰਕਟ ਮੁਸ਼ਟੀ ਨਾਜ ਕੀ, ਮਨ ਬੌਰਾ ਰੇ। ਲੀਨੀ ਹਾਥ ਪਸਾਰ, ਸੂਟਣ ਕੋ ਸੰਸਾ ਪਰਿਆ, ਮਨ ਬੌਰਾ ਰੇ। ਨਾਚੋ ਕਰ ਕਰ ਬਾਰ, ਜੋ ਨਲਨੀ ਸੂਟਾ ਗਹਿਓ, ਮਨ ਬੌਰਾ ਰੇ। ਮਾਇਆ ਵਿਵਹਾਰ ਜੈਸਾ ਰੰਗ ਕਸੁੰਭ ਕਾ, ਮਨ ਬੌਰਾ ਰੇ। ਤੂੰ ਪਸਰਿਓ ਪਸਾਰ, ਨਾਵਣ ਕੋ ਤੀਰਥ ਕਨੇ, ਮਨ ਬੌਰਾ ਰੇ। ਪੂਜਨ ਕੋ ਬਹੁ ਦੇਵ, ਕਹੋ ਕਬੀਰ ਸੂਟਣ ਨਹੀਂ ਮਨ ਬੌਰਾ ਰੇ। ਸੂਟਣ ਹਰ ਕੀ ਸੇਵਾ, ਗੌੜੀ ਅਗਨ ਨਾ ਦਾਹੇ, ਪਵਨ ਨੀ ਮਗਨੇ, ਤਸਕਰ ਨੇਰ ਨਾ ਆਵੇ। ਰਾਮ ਨਾਮ ਤਨ ਕਰ ਸਚਾਉਨੀ, ਸੋ ਤਨ ਕਾ ਤਹੀ ਨਾ ਜਾਵੇ। ਹਮਰਾ ਤਨ ਮਾਦੋ ਗੋਬਿੰਦ ਤਰਣੀ ਤਰ, ਇਹ ਸਾਰ ਤਨ ਕਹੀਏ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਏ ਰਹਾਉ। ਇਸ ਤਨ ਕਾਰਨ ਸਿਵ ਸਨਕਾਦਿਕ, ਖੋਜ ਪਏ ਉਦਾਸੀ ਮਨ ਮਕੰਦ। ਜੇਵਾ ਨਰਾਇਣ ਪਰੇ ਨ ਜਮ ਕੀ ਫਾਸੀ, ਨਿਜ ਤਨ ਗਿਆਨ ਭਗਤ ਗੁਰ ਦੀਨੀ। ਤਾਸ ਮਤ ਮਨ ਲਾਗਾ, ਜਲਤ ਅੰਬ ਥੰਬ ਮਨ ਤਾਵਤ, ਪਰਮ ਬੰਧਨ ਬਹੁ ਭਉ ਭਾਗਾ। ਕਹਿ ਕਬੀਰ ਮਦਨ ਕੇ ਮਾਤੇ, ਹਿਰਦੇ ਦੇਖ ਵਿਚਾਰੇ। ਤੁਮ ਕਰ ਲਾ ਕੋਟ ਸਭ ਹਸਤੀ, ਹਮ ਕਰ ਏਕ ਮਰਾਰੀ। ਗੌੜੀ ਜੋ ਕਪ ਕੇ ਕਰ ਮੁਠ ਚਰਨਨ ਕੇ, ਲਵਦਨਾ ਤਿਆਗ ਦਇਓ। ਜੋ ਜੋ ਕਰਮ ਕੀਏ ਲਾਲਚ ਸਿਉਂ, ਤੇ ਫਿਰ ਗਰਹੇ ਪਰਿਓ। ਭਗਤ ਬਿਨਾ ਬਿਰਥੇ ਜਨਮ ਗਇਓ, ਸਾਧ ਸੰਗਤ ਭਗਵਾਨ ਭਜਨ ਬਿਨ, ਕਹੀ ਨਾ ਸੱਚ ਰਹਿਓ ਰਹਾਉ। ਜਿਉਂ ਉਦਿਆਨ ਕੁਸੁਮ ਪਰ ਫੁੱਲਤ, ਕਿਨੇ ਨਾ ਘਰਾਓ ਲਇਓ।
ਤੈਸੀ ਭਰਮਤ ਅਨੇਕ ਜੂਨ ਮੈਂ ਫਿਰ ਫਿਰ ਕਾਲ ਹਯੋ ਇਆ ਤਨ ਜੋਬਨ ਅਰਸੁਤ ਦਾਰਾ ਪੇਖਨ ਕਉ ਨਾ ਦਇਓ ਤਿਨਹੀ ਮਾਹੇ ਅਟਕ ਚੋਰ ਜੇ ਇੰਦਰੀ ਪ੍ਰੇਰ ਲਇਓ ਔਜ ਅਨਾਲੋ ਤਨ ਤਿਨ ਕੋ ਮੰਦਰ ਚੌਦ ਸਠਾਟ ਠਯੋ ਕਹਿ ਕਬੀਰ ਪੈਸਾ ਗਰ ਤਰਨ ਕੋ ਮੈਂ ਸਤਿਗੁਰ ਓਟ ਲਹਿਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾਹੀ ਕਸ ਆਹੇ ਨਮੋ ਮੋਰਾ ਤਨ ਧਨ ਸਭ ਰਸ ਗੋਬਿੰਦ ਤੋਰਾ ਰਹਾਓ ਇਸ ਮਾਟੀ ਮੈਂ ਪਵਨ ਸਮਾਇਆ ਝੂਠਾ ਪ੍ਰਪੰਚ ਜੋਰ ਚਲਾਇਆ ਕਿਨਹੂ ਲਾਗ ਪਾਂਜ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹਿ ਕਬੀਰ ਇੱਕ ਨੀਵ ਸਾਰੀ ਖਿਨ ਮੈਂ ਬਿਨ ਸਜਾਏ ਅਹੰਕਾਰੀ ਗੌੜੀ ਰਾਮ ਜਪੋ ਜੀ ਐਸੇ ਐਸੇ ਤੂ ਪ੍ਰਹਲਾਦ ਜਪਿਓ ਹਰ ਜੈਸੈ ਦੀਨ ਦਿਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਰਹਾਉ ਜਾਂ ਤਿਸ ਭਾਵੈ ਤਾਂ ਹੁਕਮ ਨਾਵੇ ਇਸ ਬੇੜੇ ਕੋ ਪਾਰ ਲੰਘਾਵੇ

ਨੌਵੀਂ ਜੂਨ ਸਾਡਾ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਅਰਾ ਹਰ ਕੇ ਗੁਨਾ ਗਾਓ ਰਹਾਓ ਗਰਭ ਜੂਨ ਮੈਂ ਉਰਦ ਤਪ ਕਰਤਾ ਤਿਉਂ ਜਠਰ ਅਗਨ ਮੈਂ ਰਹਿਤਾ ਲੱਖ 84 ਜੂਨ ਪਰਮ ਆਇਓ ਅਬਕੇ ਛੁਟਕੇ ਠੌਰ ਨ ਠਾਇਓ ਕਹੋ ਕਬੀਰ ਪਜ ਸਾਰਿੰਗ ਪਾਨੀ ਆਵ ਦੀਸੇ ਜਾਤ ਨ ਜਾਨੀ ਗੌੜੀ ਪੂਰਬੀ

ਕੌੜੀ ਪੰਥ ਨਹਾਰੇ ਕਾਮਨੀ ਲੋਚਨ ਭਰੀ ਲੇ ਉਸਾਸਾ ਉਰ ਨਾ ਭੀਜੇ ਪੱਗ ਨਾ ਖਿਸੇ।

ਤੋਏ ਚਰਨ ਮਨ ਲਾਗੋ ਸਾਰੰਗ ਧਾਰ, ਸੋ ਮਿਲੇ ਜੋ ਬਡ ਭਾਗੋ ਰਹਾਓ। ਬਿੰਦਰਾਬਨ ਮਨ ਹਰਨ ਮਨੋਹਰਾ।

ਛੱਬੀ ਬਾਰਵੀਂ ਬਿਪਲ ਬਹਤਰ ਕੀਤੀ ਹੈ ਪਹਿਰੇ ਕਿਆ ਬਨ ਮਦੇ ਬਾਸਾ ਕਹਾਂ ਪਿਆ ਨਰ ਦੇਵਾ ਤੋਖੇ ਕਿਆ ਜਲ ਬੋਰਿਓ ਗਿਆਤਾ ਜੀ ਅਰੇ ਜਾਏਗਾ ਮੈਂ ਜਾਨਾ ਅਵਗਤ ਸਮਝ ਇਹ ਆਂਦਾ ਜਦ ਜਦ ਦੇਖੋ ਬੋਰ ਨਾ ਪੇਖੋ ਸੰਗ ਮਾਇਆ ਲਵਟਾਨਾ ਰਹਾਓ।

ਧਾਰਮੀ ਮਨ ਰੇ ਸਾਡੋ ਪਰਮ ਪ੍ਰਗਟ ਹੋਏ ਨਾਚੋ ਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰਪੇ ਸਤੀ ਕੇ ਸਾਚੇ ਭਾਂਡੇ ਡਗਮਗ ਸਾਡ ਰੇ ਮਨ ਬੌਰਾ ਅਬ ਤੋ ਜਰੇ ਮਰੇ

ਨਿੰਦਾ ਹੋਏ ਤਾਂ ਬਕੁੰਠ ਜਾਈ ਹੈ, ਨਾ ਪਦਾਰਥ ਮਨੇ ਵਸਾਈ ਹੈ। ਰਿਦ ਸੁਧ ਜੋ ਨਿੰਦਾ ਹੋਏ, ਹਮਰੇ ਕਪਰੇ ਨਿੰਦਕ ਧੋਏ। ਨਿੰਦਾ ਕਰੇ ਸੋ ਹਮਰਾ ਮੀਤ, ਨਿੰਦਕ ਮਹਿ ਹਮਾਰਾ ਚੀਤ। ਨਿੰਦਕ ਸੋ ਜੋ ਨਿੰਦਾ ਹੋਰੇ, ਹਮਰਾ ਜੀਵਨ ਨਿੰਦਕ ਲੋਰੈ। ਨਿੰਦਾ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੇ ਉਧਾਰ। ਜਨ ਕਰੀ ਕਬੀਰ ਕਉ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਰਾਜਾ ਰਾਮ ਤੂੰ ਐਸਾ ਨਿਰਭਉ, ਤਰਨ ਤਾਰਨ ਰਾਮ ਰਾਇਆ ਰਹਾਉ। ਜਬ ਹਮ ਹੋਤੇ ਤਬ ਤੁਮ ਨਾਹੀ, ਅਬ ਤੁਮ ਹੋ ਹਮ ਨਾਹੀ। ਅਬ ਹਮ ਤੁਮ ਏਕ ਪੈ ਹੈ, ਏਕੇ ਦੇਖ ਤੁਮਾਨਾ ਪਤਿਆਹੀ। ਜਬ ਬੁੱਧ ਹੋਤੇ ਤਬ ਬਲ ਕੈਸਾ, ਅਬ ਬੁੱਧ ਬਲ ਨਾ ਖਟਾਈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿਧ ਪਾਈ ਗੌੜੀ।

ਕਾਟ ਸਕਤ ਸਿਵ ਸਹਿਜੇ ਪਰਗਾਸਿਓ ਏਕੇ ਏਕ ਸਮਾਨਾ ਨਾਲ ਕਹਿ ਕਬੀਰ ਗੁਰਪੇਟ ਮਹਾਂਸੁਖ ਪਰਮਤ ਰਹੇ ਮਨ ਮਾਨਾ ਨਾ ਰਾ ਗੌੜੀ ਪੂਰਬੀ ਬਾਵਨੀ ਅੱਖਰੀ ਕਬੀਰ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਬਾਵਨ ਅਸਰ ਲੋਕ ਤ੍ਰਹਿ ਸਭ

ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨ ਕੋਈ। ਅੱਲਾ ਲਹੋ ਤੋ ਕਿਆ ਕਹੋ, ਕਹੋ ਤਾਂ ਕੋ ਪਕਾਰ। ਬੜਕ ਬੇਚ ਮਹ ਰਵ ਰਹੋ, ਜਾਂ ਕੋ ਤੀਨ ਲੋਕ ਵਿਸਥਾਰ। ਅੱਲਾ ਲਹਨ ਤਾ ਭੇਦ ਸੇ, ਕਸ ਕਸ ਪਾਇਓ ਭੇਦ ਉਲਟ।

ਖੱਖਾ ਇਹ ਖੋੜ ਮੰਨਿਆ ਵਾ ਖੋੜੇ ਗੁਰ ਕੇ ਬਚਨ ਪਸਾਨਾ ਖੋੜੇ ਸਾਡ ਨਾ ਦੈ ਦਿਸਤਾ ਵਾ ਖਸਮੈ ਜਾਣ ਖਿਮਾ ਕਰ ਰਹੇ ਤੋ ਹੋਏ ਨਖਿਓ ਅਖੇ ਪਦ ਲਹੇ ਗੰਗਾ ਗੱਗਾ ਗੁਰ ਕੇ ਬਚਨ ਪਛਾਨਾ ਦੂਜੀ ਬਾਤ ਨਾ ਧਰੇ ਕਾਨਾ ਰਹੇ ਬਹੰਗਮ ਕਤੇ ਨ ਜਾਈ ਅਗੇ ਗਹ ਗਹਿ ਗਗਨ ਰਹਾਈ ਘੱਗਾ ਘੱਟ ਘੱਟ ਨਿਮਸੇ ਸੋਈ ਘੱਟ ਫੂਟੇ ਘੱਟ ਕਵੇ ਨ ਹੋਈ ਤਾਂ ਘੱਟ ਮਾਏ ਘਾਟ ਜੋ ਪਾਵਾ ਸੋ ਘੱਟ ਸਾਡ ਅਵਕਟ ਕਤ

ਕਰੀਏ ਪਰਮ ਸਿਆਣਪ ਇਹ ਚਿਚਾਰ ਚਿਤ ਚਿਤਰ ਹੈ ਭਾਰੀ ਤਹਿ ਚਿਤਰੀ ਚਿਤ ਹੋ ਚਿਤਕਾਰੀ ਚਿਤਰ ਬਚਿਤਰ ਇਹ ਅਵਚੇਰਾ ਤਹਿ ਚਿਤਰੇ ਚਿਤਰਾਘ ਚਤੀਰਾ ਸ਼ਸ਼ਾ ਇਹ ਸਤਰ ਪਸ ਪਤ ਪਾਸਾ ਸਾਕ ਕੇ ਨਾ ਰਹੋ ਸਾੜ ਕੇ ਨਾ ਸਾ ਰੇ ਮਨ ਮੈਂ ਤੋ ਸਿਨ ਸਿਨ ਸਮਝਾਵਾ ਤਾਹ ਸਾੜ ਕਤਿਆ ਬੰਧਾਵਾ ਜੱਜਾ ਜੋ ਤਨ ਜੀਵਤ ਜਰਾਵੇ ਜੋ ਬਨਜਾਰ ਜੁਗਤ ਸੋ ਪਾਵੇ ਆਸ ਜਰ ਪਰ ਜਰ ਜਰ ਜਬ ਰਹੈ ਤਵ ਜੈ ਜੋਤ ਉਜਿਆਰੂ ਰਹੈ ਚਿਜਾ ਉਰਜੈ ਸੁਰਜ ਨਹੀਂ ਜਾਨਾ ਰਹਿਓ ਚਿਜਕ ਨਾਹੀਂ ਪਰਵਾਨਾ ਕਾਤ ਝਾਖ ਚਾਖੇ ਔਰ ਸਮਝਾਵਾ ਚਗਰ ਕੀਏ ਚਗਰੂ ਹੀ ਪਾਵਾ ਜਿਨਾ ਨਿਕਟੈ

ਜਿਉਂ ਡਰ ਡਰੇ ਤਾਂ ਫਿਰ ਡਰ ਲਾਗੇ, ਨਿਡਰ ਹੂਆ ਡਰ ਉਰ ਹੋਏ ਭਾਗੇ। ਢੱਡਾ ਢਿੱਗ ਟੂੰਡੇ ਕਤਿਆਨਾ, ਢੂੰਡ ਰਹੀ ਟਹਿ ਗਏ ਪਰਾਨਾ। ਚੜ ਸਮੇਰ ਟੂੰਡ ਜਬ ਆਵਾ, ਜਹ ਗੜ ਗੜਿਓ ਸੋ ਗੜ ਮੈਂ ਪਾਵਾ। ਨਾਣਾ ਰਣ ਰੂਤੂ ਨਹਿ ਨੇਹੀ ਕਰੇ, ਨਹਿ ਨਿਵੇਂ ਨਾ ਫੁਨ ਸੰਚਰੈ। ਤਨ ਜਨਮ ਤਾਂ ਹੀ ਕੋ ਗਣੇ, ਮਾਰੇ ਏਕੇ ਤਜ ਜਾਏ ਕਣੈ। ਤੱਤਾ ਅਤਰ ਤਰਿਉ ਨ ਜਾਈ, ਤਨ ਤ੍ਰੈ ਪਵਣ ਮੈਂ ਰਹਿਓ ਸਮਾਈ। ਜੋ ਤ੍ਰੈ ਪਵਣ ਤਨ ਮਹੇ ਸਮਾਵਾ, ਤਉ ਤੱਤ ਹੀ ਤੱਤ ਮਿਲਿਆ ਸੱਚ ਪਾਵਾ।

ਤਉ ਅਰਜੇ ਉਰਜ ਮਿਲਿਆ ਸੁਖ ਪਾਵਾ। ਨੰਨਾ ਨਿਸਦਿਨਾ ਨਿਰਕਿਤ ਜਾਈ, ਨਿਰਕਿਤ ਨੈ ਰਹੇ ਰਤਵਾਈ। ਨਿਰਖਤ ਨਿਰਖਤ ਜਬ

ਬਾਬਾ ਬਿੰਦੇ ਬਿੰਦ ਮਲਾਵਾ, ਬਿੰਦੇ ਬੰਦ ਬਿੰਦ ਨਾ ਬਸੁਰਨ ਪਾਵਾ। ਬੰਦੋ ਹੋਏ ਬੰਦਗੇ ਗਹਿ, ਬੰਦਗ ਬੰਦ ਬੰਤਕ ਹੋਏ ਬੰਦ ਸੋਦਲ ਹੈ। ਬੱਬਾ

ਪਹਿਚਾਨਿਆ ਮੰਮਾ ਮੂਲ ਗਿਆ ਮਨ ਮਾਨੇ ਮਰਮੀ ਮਹੋਏ ਸੋ ਮਨ ਕਿਉ ਜਾਣੈ ਮਤ ਕੋਈ ਮਨ ਮਿਲਤਾ ਬਿਨ ਮਾਵੇ ਮਗਨ ਪਿਆਤੇ ਸੋ ਸਚ ਪਾਵੈ।

ਵਾਹਵਾ ਬਾਰ ਬਾਰ ਬਿਸਨ ਸਮਾਰ, ਬਿਸਨ ਸਮਾਰ ਨਾ ਆਵੇ ਹਾਰ। ਬਲ ਬਲ ਜੇ ਬਿਸਨ ਬਿਸਨ ਤਨਾ ਜਸ ਗਾਵੇ, ਬਿਸਨ ਮਿਲੇ ਸਭ ਹੀ ਸੱਚ ਪਾਵੇ। ਵਾਹ ਵਾਹ ਵਾਹੀ ਜਾਨੀ ਹੈ ਵਾਹ ਜਾਨੇ ਇਉਂ ਹੋਏ।

ਨਾ ਬਹੁ ਜਲ ਥਲ ਮਾਹੇ ਆਪੇ ਆਪ ਆਪੇ ਜਪਹੁ ਆਪਣਾ ਜਾਪ ਪੰਚ ਪੰਚ ਤਤ ਬਿਸਥਾਰ ਕਨਕ ਕਾਮਨੇ ਯੁਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨਾ ਦੁੱਖ ਫੇਰ ਨ ਹੋਏ ਸੱਠ ਖੱਟ ਚੱਕਰ ਸਿਹੁ ਦਹਿ ਧਾਏ ਬਿਨ ਪਰਚੇ ਨਹੀਂ ਥਿਰਾ ਰਹਾਏ ਦੁਬਦਾ ਮੇਟ ਖਿਮਾ ਗਏ।

ਸ੍ਰੀ ਕਬੈ ਥਾਵਰ ਸਿਰ ਕਰ ਚਰਾ ਖੇ ਸੋਏ ਜੋਤ ਕੀ ਵੱਟੀ ਘੱਟ ਮੈਂ ਜੋਏ ਬਾਹਰ ਪੀਤਰ ਪਿਆ ਪ੍ਰਗਾਸ ਤਬ ਹੁਆ ਸਗਲ ਕਰਮ ਕਾ ਨਾਸ਼ ਜਬਲ ਕਟ ਮੈਂ ਦੂਜੀ ਆਨਾ ਤੌਲੋ ਮਹਿਲ ਨ ਲਾਭੇ ਲਾਂਭੈ ਜਾਨ ਰਮਤ ਰਾਮ ਸੁਲਾਗੋ ਰੰਗ ਕਹਿ ਕਬੀ ਤਬ ਨਿਰਮਲ ਅੰਗ ਰਾ ਗੌੜੀ ਚੇਤੀ ਬਾਣੀ ਨਾਮ ਦਿਓ ਜੀਓ ਕੀ ਇੱਕਿਓ ਅੰਕਾਰ ਸਤਿਗੁਰ ਪ੍ਰਸਾਦ ਦੇਵਾ ਪਾਇਨ ਧਾਰੀ ਅਲੈ ਰਾਮ ਕਹਿ ਜਨ ਕਸ ਨਾ ਤਰੇ ਰਹਾਉ ਧਾਰੀ ਲੈ ਗਨਕਾ ਬਿਨ ਰੂਪ ਕਬਜਾ ਵਿਆਜ ਅਜਾਮਲ ਧਾਰੀ ਅਲੈ ਚਰਨ ਬਧਿਕ ਜਨ ਤਿਉ ਮੁਕਤ ਪੈ ਹੋ ਬਲ ਬਲ ਜਨ ਰਾਮ ਕਹਿ ਦਾਸੀ ਸੁਤ ਜਨ ਬਿਦਰ ਸਦਾਮਾ ਉਗਰ ਸੈਨ ਕੋ ਰਾਜ ਦੀਏ ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸਵਾਮੀ ਤਿਉ ਤਰੈ

ਜਾਣਤੀ। ਰਾਮ ਗੁਸਈਆ ਜੀ ਕੇ ਜੀਵਨਾ ਮੋਇ ਨਾ ਬਸਾਰੋ ਮੈਂ ਜਨ ਤੇਰਾ ਰਹਾਉ। ਮੇਰੀ ਹਰੋ ਬਿਪਤ ਜਨ ਕਰੋ ਸੁਭਾਈ, ਚਰਨ ਸਾਡੋ ਸਰੀਰ ਕਲ ਜਾਈ। ਕਹੋ ਰਵਿਦਾਸ ਪਰੋ ਤੇਰੀ ਸਾਂਭਾ, ਬੇਗ ਮਿਲੋ ਜਨ ਕਰਨਾ ਬਲੰਬਾ। ਬੇਗਮਪੁਰਾ ਸੈਰ ਕੋ ਨਾਓ, ਦੁੱਖ ਅੰਧੋ ਨਹੀਂ ਤੈ ਠਾਓ। ਨਾ ਤਸਵੀਸ ਖਰਾਜ ਨਮਾਲ, ਖੌਫ ਨਾ

ਉਰਵਾਰ ਪਾਰ ਕੇ ਦਾਨੀਆਂ ਲਿਖ ਲੇ ਉਹ ਆਲ ਪਤਾਲ ਮੋਹ ਜਮ ਡਾਂਡਨ ਲਾਗੇ ਤਜੀਅਲ ਸਰਬ ਜੰਜਾਲ ਜੈਸਾ ਰੰਕ

ਬਮੋਹਿਆ ਕਸਿਆਰਾ ਭਾਰ ਨ ਸੂਜੈ ਸਗਲ ਪਵਣ ਕੇ ਨਾਇਕਾ ਕਿਸਨ ਦਰਸ ਦਿਖਾਏ ਜੀ ਰਹਾਉ ਮਲਨ ਪਏ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਹੋ ਕਿਰਪਾ ਕਰੋ ਕਿਰਪਾ ਪਰਮ ਚੂਕੀ ਮੈਂ ਸੁਮਤ ਦੇਹੇ ਸਮਝਾਏ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਸਨ ਅਪਾਰ।

ਕਵਨ ਕਰਮ ਤੇ ਛੂਟਿਆ, ਜੈ ਸਾਧੇ ਸਭ ਸਿੱਧ ਹੋਏ, ਕਰਮ ਅਕਰਮ ਵਿਚਾਰੀਐ, ਸੰਕਾ ਸੁਨ ਵੇਦ ਪੁਰਾਨ, ਸੰਸਾਰ ਸਦ ਹਿਰਦੇ ਬਸੈ, ਕੌਣ ਹਿਰੇ ਅਭਿਮਾਨ। ਬਾਰ ਉਦਕ ਪਖਾਰੀਏ, ਕਟ ਪਿੱਤਰ ਬਵੈਦ ਵਿਕਾਰ, ਸੁਧ ਕਵਨ ਪਰ ਹੋਏ ਬੋ, ਸੁੰਚ ਕੁੰਚਰ ਵਿਦ ਵਿਵਹਾਰ, ਰਾਮ ਪ੍ਰਗਾ ਰਜਨੀ ਜਥਾ, ਗਤ ਜਾਂਤ ਸਭ ਸੰਸਾਰ, ਪਾਰ ਸਮਾਨੋ ਤਾਬੋ ਸੋਏ, ਕਣਕ ਹੋਤ ਨਿਬਾਰ, ਪਰਮ ਪਰਸ ਗੁਰ ਭੇਟੀਏ, ਪੂਰਬ ਲਿਖਤ ਲਲਾਟ, ਉਨ ਮਨ ਮਨ ਮਨ ਹੀ ਮਿਲੈ, ਸੁੜਕਤ ਬਜਰ ਕਪਾਟ, ਭਗਤ ਜੁਗਤ ਮਤ ਸਤ ਕਰੇ, ਪਰਮ ਬੰਧਨ ਕਾਟ ਬਿਕਾਰੇ, ਸੋਈ ਬਸ

ਨਿਰਭਉ ਨਿਰਵੈਰੀ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਰਾਗ ਆਸਾ ਮਹੱਲਾ ਪਹਿਲਾ ਘਰ ਪਹਿਲਾ ਸੋਦਰ ਸੋਦਰ ਤੇਰਾ ਕਿਹਾ ਸੁਕਰ ਕਿਹਾ ਜਿਤ ਬਹ ਸਰਬ ਸਮ

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵੇ ਤੋ ਜੀ ਹਰ ਸੱਚੇ ਸਿਰਜਨਹਾਰਾ।

ਅਤੇ ਰਾਗ ਆਸਾ ਮਹੱਲਾ ਪਹਿਲਾ ਚੌਪ ਦੇ ਘਰ ਦੂਜਾ ਸੁਣ ਵੱਡਾ ਖੇ ਸਭ ਕੋਏ ਕੇਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ।

ਗਿਆਨੀ ਧਿਆਨੀ ਗੁਰ ਗੁਰਹਾਈ ਕਹਿ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾਂ ਪੁਰਖਾਂ ਕਿਆਂ ਵਡਿਆਈਆਂ।

ਨਾਨਕ ਸਾਹਿਬ ਸਵਾਰ ਨਿਹਾਰਾ ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੇ ਲਾਗੇ ਭੂਖ, ਤਿਤ ਭੁੱਖੇ ਖਾਏ ਚੱਲਿਆ ਦੁੱਖ, ਸੁੱਖ ਵਿਸਰੇ ਮੇਰੀ।

ਡਰ ਆਏ। ਜੇਸੋ ਵਰਿਆ ਜੀਵਨ ਖਾਣ ਖਸਮ ਪਸਾਣ ਸੋ ਦਿਨ ਪ੍ਰਵਾਣ ਦਰਸ਼ਨ ਦੇਖਿਆ ਦੈ ਨ ਹੋਏ ਲੈ ਦਿੱਤੇ ਬਣ ਰਹੇ ਨ ਕੋਈ ਰਾਜਾ ਨਿਆਉ ਕਰੇ ਹੱਥ ਹੋ।

ਨਾਨਕ ਆਖਣ ਵੇਰਾ ਵੇਰ ਤਰੰਗਨਾ ਚੋ ਰੱਖ ਰੱਖ ਪੈਰ ਵਾਸਾ ਮਹੱਲਾ ਪਹਿਲਾ ਪੌਣ ਪਾਏ ਧਰੀ ਸਭ ਧਰਤੀ ਜਲ ਅਗਨਿਕਾ ਬੰਦ ਕੀਆ ਅੰਦਲੇ ਦਹਿ ਸਰ ਮੂੰਡ ਕਟਾਏ।

ਕੌਣ ਕਹੀਐ ਸਰਬ ਨਿਰੰਤਰ ਰਵ ਰਹਿਆ। ਨਾਲ ਕੁਟੰਬ ਸਾਸ ਵਰਦਾਤਾ ਬ੍ਰਹਮਾ ਪਾਲਣ ਸ੍ਰਿਟ ਗਿਆ। ਆਗੇ ਅੰਤ ਨ ਪਾਇਓ ਤਾਂ ਕਾ ਕੰਸ ਸੇਧ ਕਿਆ ਵੱਡਾ ਪਿਆ ਰਤਨ।

ਆ ਕਰੇ ਵਖਾਣ ਜਾਣੇ ਜੇ ਕੋਈ ਅੰਮ੍ਰਿਤ ਪੀਵੈ ਸੋਈ ਰਹਾਉ ਜਿਨ ਪਿਆ ਸੇ ਮਤ ਭੈ ਹੈ ਤੂਟੇ ਬੰਧਨ ਫਾਹੇ ਜੋਤੀ ਜੋ

ਸ਼ਬਦ ਅਨਾਹਦ ਸੋ ਸੌ ਰਾਤਾ ਨਾਨਕ ਕਹੇ ਵਿਚਾਰਾ ਆਸਾ ਮਹੱਲਾ ਪਹਿਲਾ ਮੈਂ ਗੁਣ ਗੱਲਾਂ ਕੇ ਸਿਰ ਭਾਰ ਗੱਲੀ ਗੱਲਾਂ ਸਿਰਜਣਹਾਰ ਖਾਣਾ।

ਪਹਿਲਾ ਕਰ ਕਿਰਪਾ ਆਪਣੇ ਕਰ ਆਇਆ ਤਾਂ ਮਿਲ ਸਖੀਆ ਕਾਜ ਰਚਾਇਆ ਖੇਲ ਦੇਖ ਮਨ ਆਨੰਦ ਪਿਆ ਸੋ

ਮਹੱਲਾ ਪਹਿਲਾ। ਗ੍ਰਹਿ ਬਨ ਸੰਸਰ ਸਹਿ ਸੁਭਾਏ, ਦੁਰਮਤ ਗਤ ਪਈ ਕੀਰਤ ਠਾਏ, ਸੱਚ ਪੌੜੇ ਸਾਚੋ ਮੁਖ ਨਾਓ, ਸਤਿਗੁਰ ਸੇ ਪਾਏ ਨਿਜ ਥਾਓ, ਮਨ ਝੂਰੇ ਖੜ ਦਰਸਨ ਜਾਣ, ਸਰਬ ਜੋਤ ਪੂਰਨ ਭਗਵਾਨ ਰਹਾਉ, ਅਧਿਕ ਇਤਿਹਾਸ ਪੇਖ ਬਹੁ ਕਰੈ, ਦੁਖ ਵਿਖਿਆ ਸੁਤ ਤਾਨਾ ਪਰ ਹਰੈ, ਕਾਮ ਕ੍ਰੋਧ ਅੰਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਵਈਏ ਸ੍ਰੀ ਮੁਕਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇ ਮੋਹਨ ਬਾਂਦੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਕਾਚੀ ਦੇ ਮੋਹਨ ਬਾਂਦੀ ਸੱਠ ਕਠੋਰ ਕੁਚੀਲ ਕੋ ਗਿਆਨੀ ਤਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਮਦ ਮਾਤਾ ਬਿਤਰਤ ਬਿਕਲ ਬਡੋ ਅਭਮਾਨੀ ਪਰ ਧਨ ਪਰ ਅਪਵਾਦ ਨਾਰ ਨਿੰਦਾ ਜੈ ਮੀਠੀ ਜੀ ਮਾਹੇ ਹਿਤਾਨੀ ਬਲਵੰਚ ਛਪ ਕਰਤ ਉਪਾਵਾ ਭੀਖਤ ਸੁਣਤ ਪ੍ਰਭ ਅੰਤਰ ਜਾਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਾਖ ਲਿਓ ਨਾਨਕ ਕੇ ਸੁਆਮੀ ਸੀਲ ਧਰਮ ਦਇਆ ਸੁਚਨਾਸਤ ਆਇਓ ਸ਼ਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ

0: ਨਹੀਂ ਸਮਰਤੈ ਨਾਨਕ ਦਾ ਸਦਾ ਬਲਹਾਰੀ।
1: ਆਵਨ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗ, ਆਵਦ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗ, ਦਾਮਨ ਬੰਧਿਓ ਨ ਜਾਤ ਵਿਦੇ ਮਨ ਦਰਸ ਮਗ, ਪਾਵਕ ਜਰਿਓ ਨ ਜਾਤ ਰਿਓ ਜਨ ਤੂਰ ਲਗ, ਨੀਰ ਨ ਸਾਕਸ ਬੋਰ ਚਲੈ ਹਰ ਪੰਥ ਪਗ, ਨਾਨਕ ਰੋਗ ਦੋਗ ਅਗਮੋ ਚਿਦੈ ਹਰ ਨਾਮ ਖਗ, ਨੀਰ ਨ ਸਾਕਸ ਬੋਰ ਚਲੈ ਹਰ ਪੰਥ ਪਗ, ਨਾਨਕ ਰੋਗ ਦੋਖ ਅਗਮੋ ਚਿਦੈ ਹਰ ਨਾਮ ਖਗ।

ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਭਇਆ ਭਿਖਾਰੀ ਅਸ਼ਤ ਰਾਜ ਬਿਸਰਤ ਦੁਖ ਪਾਇਆ ਸੋ ਗਤ ਪਈ ਹਮਾਰੀ ਰਾਜ ਭਿਆੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਨ ਜਨਾਇਆ ਅਨਕ ਕਟਕ ਜੈਸੇ ਪੂਰ ਪਰੇ ਅਬ ਕਹਿਤੇ ਕਹਿਣ ਨਾ ਆਇਆ ਸਰਬੇ ਏਕ ਅਨੇਕਾ ਸਵਾਮੀ ਸਭ ਘਟ ਭੋਗ ਵੈ ਸੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਦ, ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ, ਅਨਲ ਅਗਮ ਜੈਸੇ ਲਹਿਰ ਮੈਂ ਉਦਕ, ਜਲ ਕੇਵਲ ਜਲ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਹੈ, ਤਖਤਾਂ 'ਤੇ ਬਿਰਾਜਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਉਹ ਮਹਾਨ ਪੁੱਤਰ ਉਪਦੇਸ਼ 15 ਭਗਤ ਸਾਹਿਬਾਨਾਂ ਵਿੱਚੋਂ ਸਤਿਕਾਰਯੋਗ ਬਾਬਾ ਰਵਿਦਾਸ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸ਼ਬਦ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੁੱਤਰ ਅੰਗ 657 658 ਉੱਤੇ ਸੁਭਾਏਮਾਨ ਹੈ। ਸਤਿਗੁਰੂ ਕਿਰਪਾ ਕਰਨ ਆਪਣੇ ਦੱਸੇ ਹੋਏ ਆਸੇ ਮੁਤਾਬਕ ਸਤਿਗੁਰੂ ਸਾਨੂੰ ਜੀਵਨ ਢਾਲਣ ਦੀ ਦਾਤ ਸਾਰਿਆਂ ਨੂੰ ਬਖਸ਼ਿਸ਼ ਕਰਨ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਸੇਵਾ ਸਿਮਰਨ, ਨਾਮ ਦੀਆਂ ਦਾਤਾਂ ਗਰੀਬ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਨੂੰ ਬਖਸ਼ਿਸ਼ ਕਰਨ। ਆਪ ਜੀ ਵੱਡੇ ਭਾਗਾਂ ਵਾਲੇ ਹੋ, ਜੋ ਅੰਮ੍ਰਿਤ ਵੇਲੇ ਦੀ ਸਵਾਲ ਕਰਦਿਆਂ ਸਵਾਸਾਂ ਰੂਪੀ ਪੂੰਜੀ ਨੂੰ ਸਫਲ ਬਣਾਉਣ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਸਨ ਦੇ ਲਈ ਆਉਂਦੇ ਹੋ, ਹਾਜ਼ਰੀ ਭਰਨ ਦੇ ਲਈ ਆਉਂਦੇ ਹੋ, ਸਤਿਗੁਰੂ ਘੜੀਆਂ ਲੇਖੇ ਵਿੱਚ ਲਾਉਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਨਾਮ ਦੀ ਦਾਤ ਬਖਸ਼ਿਸ਼ ਕਰਕੇ ਕਿਰਪਾਰਥ ਕਰਨ। ਪਿਛਲੇ ਲਗਭਗ 1.5 ਮਹੀਨੇ ਤੋਂ ਲੈ ਕੇ ਜਿੰਨਾ ਪਿਆਰ ਸਤਿਕਾਰ ਗੁਰੂ ਦੀਆਂ ਸੰਗਤਾਂ ਦੇ ਵਿੱਚ ਇਸ ਗੁਰੂ ਘਰ ਵੇਖਿਆ, ਉਹਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਕੀਤਾ ਜਾ ਸਕਦਾ। ਇਹ ਇੱਕ ਜ਼ਿੰਦਗੀ ਦੀ ਅਮਿੱਟ ਯਾਦ ਬਣੀ ਹੈ। ਜਦੋਂ ਤੱਕ ਵਾਹਿਗੁਰੂ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਚੱਲਦੀ ਰਹੇਗੀ, ਤੁਹਾਡੀ ਮੁਹੱਬਤ, ਤੁਹਾਡਾ ਪਿਆਰ, ਤੁਹਾਡਾ ਸਤਿਕਾਰ ਸਦਾ ਤਰੋ ਤਾਜ਼ਾ ਰਹੇਗਾ। ਆਸ ਰੱਖਣਾ ਇਹ ਸੇਵਾਵਾਂ ਆਪ ਜੀ ਪ੍ਰਵਾਨ ਕਰੋਗੇ। ਆਹ 2-3 ਦਿਨ ਅਤੇ ਅਗਲੇ ਹਫ਼ਤੇ ਦੀ ਸੇਵਾ ਕਰਕੇ ਤੁਹਾਡੇ ਕੋਲੋਂ ਖੁਸ਼ੀ ਲਈ ਜਾਵੇਗੀ। ਜਿਵੇਂ ਵਾਹਿਗੁਰੂ ਕਰਨਗੇ ਫਿਰ ਤੁਹਾਡੇ ਦਰਸ਼ਨ ਕਰਨ ਦਾ ਯਤਨ ਕਰਾਂਗਾ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਜੀ ਨੂੰ ਜੀਓ ਆਇਆਂ, ਜੀਓ ਆਇਆਂ, ਜੀਓ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਜਪ

0: ਪਾਖਿਆ ਪਾਉ ਅਪਾਰ
1: ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ
0: ਫਿਰ ਕਹਿ ਅੱਗਾ ਰੱਖਿਆ ਜਿਤ ਤਸਾ ਦਰਬਾਰ
1: ਬੋਲੀਏ ਜਿਤ ਸੁੰਦਰੇ ਪਿਆਰ
0: ਅੰਮ੍ਰਿਤ ਵੇਲਾ ਸਤਨਾਮ ਵਡਿਆਈ ਵਿਚਾਰ
1: ਕਰਮੀ ਆਵੇ ਕਪਰਾ ਨਦਰੀ ਮੁਖ ਦੁਆਰ
0: ਨਾਨਕ ਏਵੈ ਜਾਣੀਐ ਸਭਾ।

0: ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਗ ਜਪ ਅਸੰਗ ਪਾਉ ਅਸੰਗ ਪੂਜਾ ਅਸੰਗ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਰ ਅਸੰਖ ਜੋਗ ਮਨ ਰਹੇ ਉਦਾਸ।

0: ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਮੂਰਖ ਅੰਧ ਗੋਰ ਅਸੰਖ ਚੋਰ ਹਰਾਮ ਕੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਢ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ
1: ਅਸੰਖ ਕੁਰਿਆ ਕੁਰੇ ਫਿਰਾਏ ਅਸੰਖ ਮਲੇਸ਼ ਮਲ ਬਖਾਏ
0: ਅਸੰਖ ਨਿੰਦਕ ਸਰ

0: ਨੈਨਕ ਵਾਤ
1: ਸੈਸ ਅਠਾਰਾ ਕਹਿਣ ਕਤੇ ਬਾ ਅਸਲੂ ਇਕ ਧਾਤ
0: ਲਿਖੀਏ ਲਿਖੇ ਹੋਏ ਬਿਨਾ
1: ਨਾਨਕ ਵੱਡਾ ਆਖੀ ਆਪੇ ਜਾਣਾ ਆਪ
0: ਸਾਲਾ ਸੁਰਤ ਨਾ ਪਾਇਆ
1: ਨਦੀਆਂ ਅਤੇ ਵਾਹ ਪਵਾ ਸਮੁੰਦ ਨਾ ਜਾਣ।

0: ਸਾਮੁਲ ਨਿਸ਼ਾਨ ਅਮੁਲ ਕਰਮ ਅਮੁਲ ਹਰਮਾਨ
1: ਆਖੇ
0: ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆ।

0: ਕਰਕੇ ਆਸੋ ਕਰਕੇ ਹਾਜਤ ਪੈ ਸਰਬ ਸੰਭਾਲੇ
1: ਮਾਜੇ ਨਾਦ ਅਨੇਕ ਸੰਖਾ ਕੇਤੇ ਵਾਵਨ ਹਾਰੇ
0: ਕੇਤੇ ਰਾਗ ਭਰੀ ਸੋ ਕਹੀਅਨ ਕੇਤੇ ਗਾਵਣ ਹਾਰੇ
1: ਗਾਵੇ ਤੁਨ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚੇਤ ਗੁਪਤ ਲਿਖ ਜਾਣੇ ਲਿਖ

0: ਹੋਈ ਸੋਈ ਸਦਾ ਸੱਚ ਸਾਹਿਬ ਸਾਜਾ ਸਾਜੀ ਨਾਏ
1: ਹੈਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜੁਤਿਸ ਦੇ ਵਡਿਆਈ
0: ਜੋਤ ਭਾਵਾ ਸੋਈ ਕਰਸੀ ਹੁਕਮ ਨ ਕਰਨਾ।

ਕੇ ਆਣ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਸੰਜੋਗ ਵਜੋਗ ਤਕਾਰ ਚਲਾਵੇ ਲਿਖੇ ਆਵੇ।

0: ਨਾਮ ਟਾਮ ਨਾ ਜਾਤ ਚੱਕ ਰੂਪ ਰੰਗ ਨਾ ਰੇਖ
1: ਪੁਰਖਦਾਰ ਮੂਰਤਾ ਜੋ ਨਾ ਦੇਖ
0: ਦੇ ਸੋ ਨਾ ਪੇਸ ਚੱਕ ਰੂਪ ਰੇਖ ਨਾ ਰਾਗ
1: ਦਿਸ਼ਾ ਦਿਸ਼ਾ ਹੋਏ ਫੈਲਿਓ ਅਨੁਰਾਗ
0: ਨਾਮ ਕਾਮ ਬਹੀਨ ਪੇਕਤ ਤਾਮ ਹੂੰ ਨਹਿ ਜਾ
1: ਸਰਮਾਨਸ ਬਤਮਾਨ ਸੇ ਮਨਤਾ ਹੈ
0: ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ
1: ਖੇਲ ਖੇਲ ਖੇਲ ਅਨੰਤ ਕੋ ਫਿਰ ਏਕ
0: ਦੇਵ ਬੇਵ ਨਾ ਜਾਣੀ ਜੇ ਬੇਦ ਔਰ ਕਤੇਬ
1: ਰੂਪ ਨਾ ਜਾ ਪਾਛੂ ਜਾਣੀਏ ਕੇ ਜੇਬ
0: ਆਤਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ
1: ਚਕਰ ਬਕਰ ਫਿਰ ਚਤਰ ਚਚਮਾਨੀਏ ਪੁਰਤੀਨ
0: ਲੋਕ ਚੌਦੇ ਕੇ ਬਿਕੇ ਜਗ ਜਾਪ ਹੀ ਜੇ ਜਾਪ
1: ਆਦੇਵ ਨਾ ਮੂਰਤ ਥਾ ਪਿਓ ਸਵੇ ਜੇ ਥਾਪ
0: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਪਾਰ
1: ਸਰਵ ਵਿਸ਼ਵ ਰਚੋ ਸੰਜਨ ਕਰਨ ਪੰਜਨ ਹਾਰ
0: ਕਾਲਹੀਨ ਕਲਾ ਸੁਜੁਗਤ ਕਾਲ ਪੁਰਖ ਤੇਸ
1: ਧਰਮ ਧਾਮ ਸੁ ਪਰਮ ਰਹਿਤ ਭੂਤ ਲਖ ਭੇਸ
0: ਅੰਗ ਰਾਗ ਨਾ ਰੰਗ ਜਾਕੇ ਜਾਤ ਪਾਤ ਨਾ ਨਾਮ
1: ਗਰਵ ਕੰਜਨ ਦੁਸ਼ਟ ਪੰਜਨ ਮੁਕਤ ਦਾਇ ਕਾਮ
0: ਆਪ ਰੂਪ ਮੀਕ ਅਨੁਸਤ ਏਕ ਪੁਰਖ ਅਵਧੂਤ
1: ਗਰਵ ਕੰਜਨ ਸਰਵ ਪੰਜਨ ਆਪ ਰੂਪ ਅਸੂਤ
0: ਅੰਗਹੀਨ ਅਪੰਗ ਨਾਤ ਮੇਕ ਪੁਰਖ ਪਾਰ
1: ਸਰਵ ਲਾਇਕ ਸਰਵ ਕਾਇ ਸਰਵ ਕੋ ਵਿਦਵਾਰ
0: ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਪੇਖ
1: ਸਰਤਾ ਚਰਨਾ ਜਾਣੀਏ ਜੇ ਰੂਪ ਰੰਗ ਰੇਖ
0: ਪਰਮ ਵੇਦ ਪੁਰਾਣ ਜਾ ਕੇ ਨੇਤ ਬਾਗਤ ਨਿਤ
1: ਹੋਰ ਸਿਮਰਨ ਪੁਰਾਣ ਸਾਸਤਰ ਨਾ ਆਗੀ ਹੋ ਚਿਤ
0: ਦੁਬਾਰ ਜਨ ਦੁਐ ਪ੍ਰਸਾਦ ਗੁਣ ਗਨ ਉਦਾਰ ਮੈਂ ਮਾ ਪਾਰ
1: ਆਸਰ ਅਪੰਗ ਉਪਮਾਨ ਅੰਗ
0: ਅਨਪੋ ਪ੍ਰਕਾਸ਼ ਨਿਜਨ ਨਾਸ
1: ਆਗਾਨ ਬਾਹੂ ਚਾਹਨ ਚਾਹੂ
0: ਰਾਜਾਨ ਰਾਜਪਾਨ ਅਨਪਾਨ
1: ਦੇਵਾਨ ਦੇਵ ਉਪਮਾ ਮਹਾਨ
0: ਇੰਦਰਾਨ ਇੰਦਰ ਬਾਲਾਨ ਬਾਲ
1: ਲੰਕਾਰ ਲੰਕਾਲਾਨ ਕਾਲ
0: ਅਨਪੂਤ ਅੰਗ ਅਪੰਗ ਪ੍ਰਣਾਮ ਨਿਰਭੈ ਨਿਕਾਮ
1: ਪ੍ਰਚੰਡ ਮਿਤ ਗਤ ਅਖੰਡ
0: ਅਲਿਸ ਕਰਮ ਅਦ੍ਰਿਸ ਧਰਮ
1: ਸਰਬਾ ਬਨਾਂ ਜਾਇ ਅੰਡਣ ਬਾਂਡਿਆ
0: ਜਾਤਰੀ

0: ਪਿਆ ਰੇ ਤਿਨਕੇ ਤੁਮ ਸੰਗਤ ਸਭ ਤਾਰੇ
1: ਜੋ ਕਲ ਕੋ ਇਕ ਵਾਰ ਪਿਆ ਹੈ ਤਾਂ ਕੇ ਕਾਲ ਨਿਕਟ ਆਇਆ ਹੈ
0: ਹੋਏ ਤਾਂ ਸਭ ਕਾਲਾ ਦੁਸਰ ਸਰੰਦਤ ਕਾਲਾ
1: ਕਿਰਪਾ ਦ੍ਰਿਸ਼ਟ ਗੰਜਾ ਨਹਿਰ ਹੋ ਤਾਂ ਕੇ ਤਾਪ ਤਰਪ ਮੋਹਰ ਹੋ

0: ਮਰਮਸਿਆ ਵਾਜੇ ਸ਼ਬਦ ਕਨੇਰੇ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ
0: ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਸਾਧ ਸੁਖ ਮਨਾਇਆ ਵਸਿਆ ਜਿਨ ਇੱਛਾ ਸਭ ਬੁਝਾਈਆਂ।

0: ਕੀਤਾ ਤਿਸੈ ਵਿਟੋ ਜਿਨ ਮੋਹ ਮਿਠਾ ਲਾਇਆ
1: ਹੈ ਨਾਨਕ ਮਨ ਚੰਚਲ ਚਿਤਰਾਈ ਕਿਨੈ ਨਾ ਪਾਇਆ
0: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੋਤਾਈਐ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਸੁਰ ਨਰ ਮੁਰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਜੀ ਜੰਦ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਲਭ ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਜਿਉ ਤੂੰ ਚਲਾਹੇ ਤਿਵੇ ਚੱਲੇ ਸਵਾਮੀ ਹੋਰ ਕਿਆ ਜਾਣੇ ਗੁਣ ਤੇਰੇ
2: ਚਲਾਏ ਤਿਵੇ ਚੱਲੇ ਜਿਨਾ ਮਾਰ ਪਾਵੇ
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ
2: ਆਪਣੀ
0: ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੇ ਤਿਵੇ ਚਲਾਵੇ ਇਹੋ ਦਿਨ ਕੇ ਮਨ ਵਸਿਆ ਜਿਨ ਤੁਰੂ ਲਿਖਿਆ ਆਇਆ ਕਹਿ ਨਾਨਕ ਸ਼ਬਦ ਸਹੋਇਲਾ ਸਤਿਗੁਰੂ ਸੁਣਾਇਆ ਹਰ ਤੇ ਆਇਆ ਪਵਿੱਤ ਹੋਏ ਗੁਰਮੁਖ ਜਿਨੀ ਤੇ ਆਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਰਮੀ ਸਹਿਜ ਨਾ ਉਪਜੈ ਬਿਨ ਸਾਜੈ ਸਹਿਸਾ ਨਾ ਜਾਏ ਸਹਿਸੇ ਜੀਵ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੁਏ ਹਾਰਿਆ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ।

0: ਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦ ਇੱਕ ਅੰਕਾਰਾ ਜਲਥਲ ਮਈਲ ਕਿਉ ਪਸਾਰਾ ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਕ ਜੈ ਇੱਕ ਸਰ ਜਾਨਾ ਅਲਖ ਰੂਪ ਅਛੇ ਅਨਪੇਖਾ ਰਾਵ ਰੰਗ ਜੈ ਰੂਪ ਨ ਰੇਖਾ ਵਰਨ ਚੈ ਜੇ ਜਾਤ ਨ ਪਾਤਾ ਸਤਰ ਮਿੱਤਰ ਜੈ ਤਾਤ ਨ ਮਾਤਾ ਅਨਦ ਰੂਪ ਅਨਾਹਦ ਬਾਣੀ ਚਰਨ ਸਰਨ ਜੈ ਬਸਤ ਭਵਾਨੀ ਕੋਟ ਇੰਦਰ ਪਿੰਦਰ ਬਣਾਏ ਬ੍ਰਹਮਾ ਰੁਦ੍ਰ ਪਾਏ ਖਪਾਏ ਦਾਨਵ ਦੇ ਫਨਿੰਦ ਪਾਰਾ ਗੰਧਰਵ ਜਚ ਰਚੇ ਸੁਭਚਾਰਾ ਤਾਤਮਾ ਜੇ ਜਾਤ ਨ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ ਕਾਲ ਰਹਿ ਤਨ ਕਾਲ ਸਰੂਪਾ ਅਲਖ ਪੁਰਖ ਅਵਗਤ ਅਵਧੂਤਾ ਸਭ ਕੋ ਕਾਲ ਸਵਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਏਕ ਚਿਤ ਜੈ ਇਕ ਛਿਨ ਧਿਆਇਓ ਕਾਲ ਪਾਸ ਕੇ ਬੀਚ ਨ ਆਇਓ
1: ਸਭ ਕੋ ਕਾਲ ਸਵਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਇੱਕ ਛਿਨ ਧਿਆਇਓ ਕਾਲ ਪਾਸ ਕੇ ਬੀਚ ਨ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ

पिता हम बालक तेरे तुम्हारी कृपा में कोई न जाने तुम्हारा अंत सगल समग्री तुम्हारा तुमते हो सो आज्ञा तुम्हारी गात मित तुम ही जानी नानक दास सदा तुम्हारी गात मित तुम ही जानी नानक दास सदा गुर अरदास एक ओंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमरका गुरु नानक लई ते आए फिर अंगत गुर ते अमरदास रामदासा होई सहाय अर्जन हर गोबिंद नो सिमरो श्री हर राय श्री हर कृष्ण ते आईया जिस डिठा सब दुख जाए तेग बहादुर सिमरिया करनाऊ निध्या वै ताए सब थाई होए सहाय दसवें पातशाह श्री गुरु गोबिंद सिंह साहब सब थाई होए सहाय दसां पातशाहियां दी आत्मक जोत श्री गुरु ग्रंथ साहब जी दे पित्र पाठ दीदार दा ध्यान धर के बोलो जी पंजा प्यारियां चौहां साहबजादियां चालियां मुक्तियां हठियां जपियां तपियां जिना नाम जपिया वंड के छकिया देख चलाई तेग वाही देख के अनडिठ कीता तिना प्यारियां सचियारियां दी कमाई का ध्यान धर के बोलो जी जिन्ना सिंगा सिंगणियां ने धर्म हेत सीह दिते बंद बंद कटवाए खोपरियां लुहाइयां चरखड़ियां ते चढ़े आरिया नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां सवासां संग नभाई तेरे भाणे नूं मिठा करके मन्निया तिना प्राचीन ते वर्तमान समें दे समूह शहीदां दी पित्र कमाई दा ध्यान धर के बोलो जी पंजां तख्तां सरबत गुरुद्वारियां गुरधामां दी कमाई का ध्यान धर के बोलो जी प्रथमै सरबत खालसा जी की अरदास है जी सरबत खालसा जी को वाहिगुरु वाहिगुरु वाहिगुरु चेतावै चितावन का सदका सर्व सुख होए जहां जहां गुरु खालसा जी साहेब तहां तहां रशिया रियायत देखते फतेह बिरद की पैज पंथ की जीत श्री साहिब जी सहाय खालसा जी के बोल बाले बोलो जी सिखा नू सिखी दान केस दान रहत दान विवेक दान विसाहो दान भरोसा दान दाना सिर दान नाम दान श्री अमृतसर साहब जी दे पितर दर्शन इशनान चौंकियां चंडे बुंगे जुगो जुग अटल धर्म का जयकार बोलो जी आप जी दे सिखां दा मन नीवा मत उची मत पादा राखा आप अकाल पुरख वाहिगुरु हे अकाल पुरख अपने पंथ दे सदा सहाई दतार जीओ श्री ननकाणा साहब अते होर गुरद्वारे गुरधाम जिन्हां तों पंथ नूं विछोड़िया गया तिन्हां दे खुले दर्शन दीदार सेवा संभाल दा दान अपने प्यारे खालसा जी नूं बख्शिश करो जी हे नमाणियां दे मान सतगुरु नेताणियां दे तान सतगुरु गरीब नवाज गुरु ग्रंथ साहब जी आप जी दे पित्र चरणां च बेनती कीती जांदी है गरीब नवाज पातशाह ने महान कृपा कीती है अमृत वेले दे सुंदर दीवान सजे सजे हुए सुंदर दीवाना विच संगति रूप अंदर पंज बाणियां दे नितनेम होए होर बहुत सारी बाणी पढ़ी गई सतगुरु आप जी की अगाध बोध बाणी पढ़दियां बहुत सारियां गलतियां भुल्लां हो जांदियां ने अनजाण बच्चे समझ के माफ करना गां वास्ते शुद्ध बाणी पढ़न का बल बख्शिश करना बड़ी सुनी बाणी का भाव दाराइयां संगतां दे हिरदयां विच वसाउणा ब्यंत संगत अमृत वेले आपदे चरण परसन लई दर्शन करन लई सतगुरु हाजर हो रही है कदम लेखे चलाउणे सेवावां पिटावां रस्ता अपने चरणां विच दर प्रवान करनियां जगत जलन दा रख लै अपनी कृपा धार जित द्वारा उभरा तत्ता लेहो उबार सतगुरु संसार विच सुख शांति अमन सदभावना मुहब्बत दी सांझ बरकरार करके रखणी गरीब नवाज सतगुरु समूह टहलीए सेवादारा दे सिर ते मेहर भरिया हाथ रख के अपने दर घर की सेवा गरीब नवाज सच्चे पातशाह आप प्राप्त करते रहना आप जी दे दर घर दे सेवादार
ਸ਼੍ਰੀ ਦਵਿੰਦਰ ਆਨੰਦ ਜੀ, ਭੈਣ ਜੀ ਹੇਮਾ ਆਨੰਦ ਜੀ ਤਥਾ ਸਮੂਹ ਆਨੰਦ ਪਰਿਵਾਰ ਵੱਲੋਂ ਅੱਜ ਦੇ ਸਾਰੇ ਦਿਨ ਦੇ ਦੀ ਦੇਗ ਦੀ ਸੇਵਾ ਪਾਤਸ਼ਾਹ ਜੀ ਪ੍ਰਾਪਤ ਕੀਤੀ ਗਈ ਹੈ। ਸਤਿਗੁਰੂ ਅਰਦਾਸ ਹੈ ਆਨੰਦ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ, ਕਾਰੋਬਾਰ ਵਿੱਚ ਤਰੱਕੀ ਅਤੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਗਰੀਬ ਨੂੰ ਆਜ ਪਾਤਸ਼ਾਹ ਕਰਤਾਰਥ ਕਰਨਾ, ਪਰਿਵਾਰ ਦੀ ਕੀਤੀ ਹੋਈ ਸੇਵਾ ਸਤਿਗੁਰੂ ਥਾਂ ਪਾਉਣੀ, ਅਗਾਂਹ ਵਾਸਤੇ ਸੇਵਕਾਂ ਨੂੰ ਸੇਵਾ ਬਖਸ਼ਿਸ਼ ਕਰਕੇ ਨਵਾਜਦੇ ਰਹਿਣਾ। ਇਸੇ ਤਰ੍ਹਾਂ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਗੁਰਦੀਪ ਸਿੰਘ ਜੀ ਸੇਖੋਂ, ਬੀਬੀ ਕਮਲਦੀਪ ਕੌਰ ਜੀ ਸੇਖੋਂ, ਤਿੰਨਾਂ ਦੇ ਸਪੁੱਤਰ ਸਰਦਾਰ ਮਹਿਕਦੀਪ ਸਿੰਘ ਸੇਖੋਂ, ਬੀਬੀ ਬਲਵਿੰਦਰ ਕੌਰ ਸੇਖੋਂ ਨੂੰ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਕੇ ਬੱਚੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਬੇਟੀ ਅਰਜ ਕੌਰ ਸੇਖੋਂ ਦੇ ਜਨਮ ਦਿਨ ਦੀ ਖੁਸ਼ੀ ਅੰਦਰ ਪਰਿਵਾਰ ਵੱਲੋਂ ਦੇਗ ਦੀ ਸੇਵਾ ਪ੍ਰਾਪਤ ਕੀਤੀ ਗਈ ਹੈ। ਪਾਤਸ਼ਾਹ ਬੱਚੀ ਅਰਜ ਕੌਰ ਸੇਖੋਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦੀਰਜ ਆਰਜੂ ਤੰਦਰੁਸਤੀ ਭਰਿਆ ਜੀਵਨ ਬਖਸ਼ਿਸ਼ ਕਰਨਾ, ਮਾਤਾ ਪਿਤਾ ਦੀਆਂ ਆਸਾਂ ਪ੍ਰਵਾਨ ਕਰਨੀਆਂ, ਗਰੀਬ ਨੂੰ ਆਜ ਪਾਤਸ਼ਾਹ ਵਿਣ ਬੋਲਿਆ ਸਭ ਕੁਛ ਜਾਣਦਾ ਕਿਸ ਆਗਿਆ ਕੀਤਾ ਅਰਦਾਸ, ਸੇਵਕਾਂ ਦੀ ਬੌੜੀ ਕਰਨੀ ਹਰਮਦਾਨ ਫਤਿਹ ਬਖਸ਼ਿਸ਼ ਕਰਨੀ ਗਰੀਬ ਨੂੰ ਆਜ ਸੱਚੇ ਪਾਤਸ਼ਾਹ ਮਹਾਰਾਜ। ਆਪ ਜੀ ਦੇ ਦਰ ਘਰ ਦੇ ਸੇਵਾਦਾਰ ਸਰਦਾਰ ਜਤਿੰਦਰ ਸਿੰਘ ਅਤੇ ਭੈਣ ਜੀ ਸੰਦੀਪ ਕੌਰ ਜੀ ਵੱਲੋਂ ਗੁਰਨੂਰ ਦੇ ਜਨਮਦਿਨ ਦੀ ਅਰਦਾਸ ਕੀਤੀ ਜਾ ਰਹੀ ਹੈ। ਪਾਤਸ਼ਾਹ ਦੇ ਅਰੋਗਤਾ, ਅੰਮ੍ਰਿਤ ਵੇਲੇ ਦੀ ਦਾਤ, ਨਾਮ ਸਿਮਰਨ, ਸਿੱਖੀ ਜੀਵਨ, ਚੜ੍ਹਦੀ ਕਲਾ, ਉੱਚ ਵਿਦਿਆ, ਗੁਰਮੁਖੀ ਵਿਦਿਆ ਅਤੇ ਦੁਨਿਆਵੀ ਵਿਦਿਆ ਦੀ ਦਾਤ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਕਰਤਾਰਥ ਕਰਨਾ। ਬੇਟਾ ਚਰਨ ਵੀਰ ਸਿੰਘ ਨੂੰ ਗੁਰਸਿੱਖੀ ਦੀ ਦਾਤ, ਜੀਵਨ, ਉੱਚ ਵਿਦਿਆ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਿਸ਼ ਕਰਕੇ ਕਰਤਾਰਥ ਕਰਨਾ। ਗਰੀਬ ਨੂੰ ਆਜ ਪਾਤਸ਼ਾਹ ਪਰਿਵਾਰ ਦੀਆਂ ਭਾਵਨਾਵਾਂ ਨੂੰ ਚਾਰ ਚੰਨ ਲਾਉਣੇ, ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਪਰਿਵਾਰਾਂ ਦੀ ਪੌੜੀ ਕਰਨੀ, ਆਪ ਜੀ ਦੀ ਪਿੱਤਰ ਹਜ਼ੂਰੀ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਪਿੱਤਰ ਮੁੱਖ ਵਾਕ ਦੀ ਦਾਤ ਬਖਸ਼ੋ, ਬਖਸ਼ੇ ਹੋਏ ਮੁੱਖ ਵਾਕ ਅਨੁਸਾਰ ਜੀਵਨ ਢਾਲਣ ਦੀ ਦਾਤ ਸੰਸਾਰ ਦੀ ਝੋਲੀ 'ਚ ਪਾ ਕੇ ਨਵਾਜਣਾ। ਜੋ ਜੀ ਆਪਦੇ ਦਰ ਆਵੇ ਸੋ ਰਾਜੀ ਹੋ ਕੇ ਜਾਵੇ, ਸੇ ਗੁਰੂ ਦੇ ਪਿਆਰੇ ਮੇਲਣੇ ਜਿਨ੍ਹਾਂ ਦੇ ਮਿਲਿਆ ਆਪਦਾ ਪਿੱਤਰ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਦੋਹਰਾ ਆਗਿਆ ਭਈ ਅਕਾਲ ਕੀ ਤਵੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਰਾਜ ਕਰੇਗਾ ਖਾਲਸਾ ਕੀ, ਖੁਆਰ ਹੋਏ ਸਾ ਮਿਲੇਂਗੇ ਬਚੇ, ਵਾਹਿਗੁਰੂ ਨਾਮ ਜਹਾਜ ਹੈ ਚੜੇ, ਜੋ ਸ਼ਰਦਾ ਕਰ ਸੇਵਦੇ ਗੁਰਪਾਰ ਉਤਾਰ, ਜੋ ਸ਼ਰਦਾ ਕਰ ਸੇਵਦੇ ਗੁਰਪਾਰ ਉਤਾਰ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ ਡਿੱਠੇ ਸਭੇ ਥਾਮ ਨਹੀਂ ਤੁਦ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੁਹਿਆ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸ ਮਲ ਜਾਏ

ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਕ, ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ

ਜੈਸਾ ਮਾਨੀਐ ਹੋਏ ਨਾ ਤੈਸਾ ਰਹਾਉ। ਨਰਪਤ ਏਕ ਸੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਅਸ਼ਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਰਾਜ ਭੁਅੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨਕ ਕਟਕ ਜੈਸੇ ਭੂਲ ਪਰ, ਅਬ ਕਹਤੇ ਕਹਿਣ ਨਾ ਆਇਆ। ਸਰਬ ਏਕ ਅਨੇਕਾ ਸੁਆਮੀ, ਸਭ ਘਟ ਭੋਗ ਵੈ ਸੋਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਸੂਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਆਪਣੇ ਦਰੋਂ ਘਰੋਂ ਰਹਿਮਤਾਂ ਬਖਸ਼ਿਸ਼ ਕਰਕੇ ਕਿਰਤਾਰਥ ਕਰਨ ਭੁੱਲਾ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਤ ਨਾਮ ਵਾਹਿਗੁਰੂ ਤਤ ਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਨੇਰੇ, ਕੋਈ ਨ ਜਾਣ ਤੁਮਰਾ ਅੰਤ, ਉੱਚੇ ਤੇ ਉੱਚਾ ਸਗਲ ਸਮਗਰੀ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਿਆ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਆਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਿਆ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਟੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਹੈ ਗਰੀਬ ਨਵਾਜ ਪਾਤਸ਼ਾਹ ਆਪ ਦੀ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਆਪ ਦੀ ਪਿੱਤਰ ਹਜ਼ੂਰੀ 'ਚ ਸੁੰਦਰ ਦੀਵਾਨ ਸਜੇ ਹੋਏ ਦੀਵਾਨਾਂ ਵਿੱਚ ਆਸਾ ਜੀ ਦੀ ਵਾਰ 'ਤੇ ਕੀਰਤਨ ਹੋਏ ਅਨੰਦ ਸਾਹਿਬ ਦੀ ਬਾਣੀ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਆ ਸੁਣਦੇ ਕਿ ਗਲਤੀਆਂ ਭੁੱਲਾਂ ਹੋ ਜਾਂਦੀਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅਗਾਂਹ ਵਾਸਤੇ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਆਪਣੇ ਚਰਨੀ ਲਾਉਣਾ ਸਤਿਗੁਰੂ ਬੇਅੰਤ ਸੰਗਤ ਅੰਮ੍ਰਿਤ ਵੇਲੇ ਆਪ ਦੇ ਚਰਨ ਪਰਸਨ ਦੇ ਲਈ ਆ ਰਹੀ ਹੈ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਲੇਖੇ 'ਚ ਲਾਉਣੇ ਸੇਵਾਵਾਂ ਪਟਾਵਾਂ ਆਪਣੇ ਚਰਨਾਂ ਵਿੱਚ ਦਰ ਪ੍ਰਵਾਨ ਕਰਨੀਆਂ ਲੰਗਰਾਂ ਦੀਆਂ ਰਸਤਾਂ ਆਪ ਦੇ ਚਰਨਾਂ 'ਚ ਸੰਗਤਾਂ ਵੱਲੋਂ ਭੇਟਾ ਕੀਤੀਆਂ ਜਾ ਰਹੀਆਂ ਮਹਾਰਾਜ ਸ਼ੁਭ ਭਾਵਨਾ ਗੁਰਮਤ ਅਨੁਸਾਰ ਪੂਰੀਆਂ ਕਰਕੇ ਸੇਵਕਾਂ ਨੂੰ ਨਦਰੋਂ ਨਦਰ ਦੇ ਹਾਲ ਕਰਨਾ ਪਾਤਸ਼ਾਹ ਜੀ ਆਪ ਜੀ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਗਰੀਬ ਨੂੰ ਆਜ ਪਾਤਸ਼ਾਹ ਪਵਿੱਤਰ ਹੁਕਮ ਬਖਸ਼ੋ ਬਖਸ਼ੇ ਹੋਏ ਹੁਕਮ ਅਨੁਸਾਰ ਜੀਵਨ ਢਾਲਣ ਦੀ ਦਾਤ ਬਖਸ਼ਿਸ਼ ਕਰਨੀ ਸੁੱਖ ਹੋਵੇ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਈ ਆ ਕਾਲ ਕੀ ਤਬੈ ਚਲਾਇਓ ਸਭ ਸਿੱਖ

ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਦ ਰਾਖੀ ਨਾਨਕ ਸਦ ਕੁਰਬਾਨ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਿਹਾ ਪੁਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਸੋ ਕਹੁ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਨਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਅਰਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮਹਾਨ ਕਿਰਪਾ ਦੇ ਸਦਕਾ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਤਿਗੁਰੂ ਦੀ ਹਜ਼ੂਰੀ ਵਿੱਚ ਸਜੇ ਹੋਏ ਦੀਵਾਨਾਂ ਵਿੱਚ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਜੀ ਤਥਾ ਸਾਥੀਆਂ ਨੇ ਮਿਲ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਸੰਗਤ ਨੂੰ ਸਰਵਣ ਕਰਵਾਏ। ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸੱਚੇ ਪਾਤਸ਼ਾਹ ਜਥੇ ਵਿੱਚ ਚੜ੍ਹਦੀ ਕਲਾ ਬਖਸ਼ਣ। ਪਿਆਰ ਨਾਲ ਉਹ ਸੱਚੇ ਪਾਤਸ਼ਾਹ ਦੀ ਕੀਰਤੀ ਗਾ ਕੇ ਗੁਰੂ ਦੇ ਘਰ ਦੀ ਖੁਸ਼ੀ ਪ੍ਰਾਪਤ ਕਰਦੇ ਰਹਿਣ। ਵਾਹਿਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰਨ। ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਵਾਸਤੇ ਆ ਰਹੀ ਸਾਰੀ ਸੰਗਤ ਦਾ ਸਮੂਹ ਟਹਿਲੀਏ ਸੇਵਾਦਾਰਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ। ਸਤਿਗੁਰੂ ਸਾਰਿਆਂ ਦੇ ਸਿਰ 'ਤੇ ਮਿਹਰ।

ਭਰਿਆ ਹੱਥ ਰੱਖ ਕੇ ਖੁਸ਼ੀਆਂ ਖੇੜੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਸਤਿਗੁਰੂ ਜੀ ਕਰਤਾਰਥ ਕਰਨ। ਸ਼ਨੀਵਾਰ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ 4:30 ਵਜੇ ਤੱਕ ਸੁਖਮਨੀ ਸਾਹਿਬ ਜੀ ਦੇ ਜਾਪ ਗੁਰੂ ਦੀਆਂ ਸੰਗਤਾਂ ਕਰਦੀਆਂ, ਜਿਨ੍ਹਾਂ ਗੁਰਮੁਖਾਂ ਕੋਲ ਵਕਤ ਹੋਵੇ ਹਾਜ਼ਰੀ ਭਰ ਕੇ ਉਹ ਗੁਰੂ ਪਾਤਸ਼ਾਹ ਦੇ ਘਰ ਦੀ ਖੁਸ਼ੀ ਦੇ ਪਾਤਰ ਬਣਨ। ਸੋ ਗੁਰੂ ਕਾ ਲੰਗਰ ਚੱਲ ਰਿਹਾ, ਆਪਣੀ ਆਪਣੀ ਇੱਛਾ ਮੁਤਾਬਕ ਗੁਰੂ ਕਾ ਲੰਗਰ ਛਕ ਕੇ ਗੁਰੂ ਪਾਤਸ਼ਾਹ ਜੀ ਦੇ ਘਰ ਦੀ ਖੁਸ਼ੀ ਪ੍ਰਾਪਤ ਕਰੋ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਰ ਰਾਖ ਲਿਓ ਹਾਂ ਤੇ ਕਿਸਨੋ ਹੋਵੇ ਹਾਂ ਤੇ ਕਿਸੋਏ ਮੇਰੇ ਸਵਾਮੀ ਕਰ ਕਿਰਪਾ ਆਪਣਾ ਨਾਮ ਦਿਓ ਰਹਾਓ ਅਗਮੁਖ ਤਮ ਸਾਗਰ ਸੰਸਾਰ ਪਰਮ ਅਗਿਆਨ ਅੰਧਾਰ ਊਚ ਨੀਚ ਸੁਖ ਦੁੱਖ ਤਾਪ ਸੁਣਾਈ ਤਿਸਨਾ ਭੁੱਖ ਮਨ ਬਾਸਾਂ ਰਚ ਵਿਖੇ ਬਿਆਦ ਪੰਚ ਦੁੱਖ ਸੰਗ ਮਹਾਂ ਅਸਾਦ ਜੀ ਜਹਾਨ ਪ੍ਰਾਣ ਤਨ ਤੇਰਾ ਨਾਨ ਜਾਣ ਸਦਾ ਹਰਨੇਰਾ ਧਨਾਰਸੀ ਮਹਿਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਨ ਹਰ ਨਿਰਧ ਦੁੱਖ ਨ ਸਕੇ ਬਿਆਪ ਸਾਧੂ ਸੰਗ ਭਜੋ ਗੋਪਾਲ ਆਣ ਸੰਜੋ ਕਿਸ਼ਨ ਸੂਜੇ ਇਹ ਯਤਨ ਕਾਟ ਕਲਕਾਲ ਰਹਾਉ ਆਦਿ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਨੇ ਵਾਰ ਹਰ ਜਪ ਸਿਮਰ ਸੁਆਮੀ ਸੋਏ ਵੇ ਸਿਮਰਤ ਕਥੇ ਸਾਸਤ ਪਦ ਕਰੇ ਵਿਚਾਰ ਮੁਕਤ ਪਾਈਏ ਸਾਧ ਸੰਗਤ ਬਿਨਸ ਜੈ ਅੰਧਾਰ ਚਨਕਲ ਆਧਾਰ ਜਨ ਕੀ ਚਨਕਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਨ ਮਨ ਦੇ ਬਣ ਸਾਚਾ ਨਾਨਕ ਕੀ ਪ੍ਰਭ ਟੇਕ ਤਨਾਰ ਸੀ ਮਹਿਲਾ ਪੰਜਵਾ ਫਿਰਥ ਫਿਰ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਾਤੇ ਮੇ ਧਾਰੀ ਓਟ ਗੋਪਾਲ ਸਰਨ ਪਰ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਪੂ ਮੰਡਲ ਸਗਲ ਵਿਆਪੇ ਮਾਏ ਜੀ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਹੇ ਨਾਨਕ ਨਾਮ ਰੰਜਨ ਗਾਈਏ ਪਾਈਏ ਸਰਨ ਨਿਧਾਨਾ ਕਰਕ ਪ੍ਰਚਿਤ ਦੇ ਸੁਆਮੀ ਬਿਰਲੇ ਕਾਹੂੰ ਜਾਨਾ ਧਨਾਰਸੀ ਮਹਿਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਛੋੜ ਜੈਸੇ ਕਰੇ ਪਰਾਲ ਕਾਮ ਆਵੇ ਸੇ ਜੰਜਾਲ ਸੰਗਣਾ ਚਾਲੇ ਤਿੰਨ ਸੌ ਹੀਤ ਜੋ ਪ੍ਰਾਈ ਸੋਈ ਮੀਤ ਐਸੇ ਪਰ ਭੁਲੇ ਸੰਸਾਰਾ ਜਨਮ ਪਦਾਰਥ ਹੋਏ ਗਵਾਰਾ ਰਹਾਉ ਸਾਚ ਧਰਮ ਨਹੀਂ ਭਾਵੇ ਤੀਠਾ ਝੂਠੇ ਤੂੰ ਸੁਰਚਿਓ ਮੀਠਾ ਦਾਤ ਪਿਆਰੀ ਵਿਸਿਆ ਦਰ ਤਾਰਾ ਜਾਣੇ ਨਹੀਂ ਮਨ ਵਿਚਾਰਾ ਵਸਤ ਪ੍ਰਾਈ ਕੋ ਉੱਠ ਰੋਵੇ ਕਰਮ ਤਨ ਸਗਲਾ ਏਕ ਹੋਵੇ ਹੁਕਮ ਨਾ ਬੂਝੇ ਆਉਣ ਜਾਣੇ ਪਾਪ ਕਰੇ ਤਪ ਸ਼ੋਰ ਤਾਣੇ ਜੁੱਤ ਭਾਵੇ ਸੋ ਪਰਵਾਨ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲਿਓ ਸਾਹਿਬ ਪ੍ਰਮੇਰਾ ਧਨਾਰਸੀ ਮਹਿਲਾ ਪੰਜਵਾ ਮੋਹ ਮਸਕੀਨ ਪ੍ਰਭ ਨਾਮ ਆਧਾਰ ਖਾਟਨ ਕੋ ਹਰ ਹਰ ਰੁਜ਼ਗਾਰ ਸੰਚਨ ਕੋ ਹਰ ਏਕੋ ਨਾਮ ਹਲਤ ਪਦ ਤਾਂ ਕੇ ਆਵੇ ਕਾਮ ਨਾ ਰਤੇ ਪ੍ਰਭ ਰੰਗ ਅਪਾਰ ਸਾਧ ਗਏ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਅਸਲ ਅਤਮਸਕੀਨੀ ਸੰਤ ਵਡਾਈ ਹਰ ਜਸ ਚੀਨੀ ਅੰਨ ਸੰਤਨ ਕਹਿ ਭਗਤ ਗੋਬਿੰਦ ਸੁਖ ਸੰਤਨ ਕੀ ਬਿਨਸੇ ਚਿੰਦ ਜੈ ਸਾਧ ਸੰਤ ਇਕੱਤਰ ਤੈ ਹਰ ਜਸ ਗਾਵੇ ਨਾਨਕ ਵਿਤ ਸਾਧ ਸਭਾ ਮੈਂ ਅੰਧ ਵਿਸਾਮ ਉਨ ਸੰਗ ਸੋ ਪਾਈ ਜਸਮਸ ਕਰਾਮ ਦੁਇ ਕਾਲ ਜੋੜ ਕਰੀ ਅਰਦਾਸ ਚਨ ਫਿਰ ਕਹਿ ਗੁਣਤਾਸ ਪ੍ਰਭ ਦਿਲ ਕਿਰਪਾਲ ਹਜੂਰ ਨਾਨ ਜਿਵੇ ਸੰਤਾਂ ਧੂਰ ਤਨਾਰਸੀ ਮਹਿਲਾ ਪੰਜਵਾ ਸੋਕਤ ਡਰੇ ਜੇ ਖਸਨ ਸਮਾਰੇ ਡਾਡਾ ਪੱਚੇ ਮਨਮੁਖ ਵਿਚਾਰੇ ਰਾਵ ਸਿਰ ਉੱਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਂਕੀ ਨਿਰਮਲ ਸੇਰ ਏਕ ਨੰਜਨ ਜਾਂਕੀ ਰਾਸ ਮਿਲ ਸਾਧ ਸੰਗਤ ਹੋਤ ਪ੍ਰਗਾਸ ਜੀਨ ਕਾ ਦਾਤਾ ਪੂਰਨ ਸਭ ਠਾਏ ਕੋੜ ਕਲੇਸ਼ ਮਿਟੇ ਹਰਨ ਆਏ ਜਨਮ ਮਰਨ ਜਨਮ ਸਗਲਾ ਦੁੱਖ ਨਾਸੇ ਜਨਮ ਅਗਮ ਸਗਲਾ ਦੁੱਖ ਨਾਸੇ ਗੁਰਮੁਖ ਜਾ ਕੇ ਮਨ ਧਨ ਵਾਸੇ ਜਿਸ ਨੂੰ ਆਪ ਲੈ ਲੜ ਲਾਏ ਦਰਗੇ ਮਿਲਿਤ ਸੇ ਹੀ ਜਾਏ ਸਹੀ ਭਗਤ ਜੇ ਸਾਚੇ ਪਾਣੇ ਜਮ ਕਾਲ ਤੇ ਭੈ ਨਿਕਾਣੇ ਸਾਚਾ ਸਹ ਸੱਚ ਦਰਬਾਰ ਕੀਮਤ ਕੌਣ ਕਰੇ ਵਿਚਾਰ ਘੱਟ ਘੰਤ ਸਗਲ ਆਧਾਰ ਨਾਨ ਜਾਚੇ ਸੰਤਰ ਨਾਰ ਧਨਾਰਸੀ ਮਹਿਲਾ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਾਰ ਬਾਰ ਤੇਰਾ ਪਰਵਾਸਾ, ਤੂੰ ਜਨ ਕਹਿ ਸੰਗ, ਕਰ ਪੀਵਾ ਪੀਤਮ ਪ੍ਰਭੇ ਆਪਣੇ ਨਾਮ ਜਪੋ ਹਰ ਰੰਗ, ਜਨ ਕੋ ਪ੍ਰਭੇ ਆਪਣੇ ਘਰ ਤਾਣ, ਜੋ ਤੂੰ ਕਰੇ ਕਰਾਵੇ ਸਮੇਂ ਸਭ ਸਤ ਪਰਵਾਨ ਰਹਾਓ, ਪਾਤ ਪਰਮੇਸ਼ਰ ਗਤ ਰਹਿਣ ਤਨ ਗੋਪਾਲ ਗੁਣ ਸਾਖੀ, ਚਰਨ ਸਨ ਨਾਨਕ ਦਾਸ ਹਰ ਹਰ ਸੰਤੀ ਇਬਦ ਜਾਤੀ ਤਨਾਰਸੀ ਮਹਿਲਾ ਪੰਜਵਾ, ਸਗਲ ਮਨੋਰਥ ਪ੍ਰਤੇ ਪਾਏ, ਕੰਠ ਲੈ ਗੁਰ ਰਾਖੇ, ਸੰਸਾਰ ਸਾਗਰ ਮੈਂ ਜਲਨਾ ਦੀਨੇ ਕਿੰਨੇ ਦੁੱਤਰ ਭਾਖੇ, ਜਿਨ ਕੇ ਮਨ ਸਾਚਾ ਵਿਸ਼ਵਾਸ, ਪੇਖ ਫਿਰ ਸਵਾਮੀ ਕੀ ਸੋਭਾ, ਆਨੰਦ ਸਦਾ ਉਲਾਸ ਰਹਾਉ, ਚਰਨ ਸਨ ਪੂਰਨ ਪਰਮੇਸ਼ਰ, ਅੰਤਰ ਜਾਮੀ ਸਾਖਿਓ, ਜਾਣ ਬੁਝ ਆਪਣਾ ਕਿਉਂ ਨਾਨ ਭਗਤਨ ਕਾ ਔਂਕਰ ਰਾਖਿਓ, ਤਨਾਰਸੀ ਮਹਿਲਾ ਪੰਜਵਾ, ਜੈ ਜੈ ਪੇਖੋ ਤੈ ਹਜੂਰ ਦੁਰਕਤੋਂ ਨਾ ਜਾਈ, ਰਵ ਸਰਬਤਰ ਮੈਂ ਮਨ ਸਦਾ ਧਿਆਈ, ਈ ਤੂ ਤਨੇ ਵਿਛੜੇ ਸੋ ਸੰਗੀ ਗਨੀਏ, ਬਿਨਸ ਜੈ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਏ ਰਹਾਓ, ਪਿਤ ਪਾਲੇ ਅਪਿਓ ਦੇ ਕਿਛ ਊ ਨਾ ਹੋਈ, ਸਾਸ ਸੰਭਾਲਤਾ ਮੇਰਾ ਭਰਾ ਸੋਈ, ਅਸ਼ਲ ਅਸ਼ਰ ਅਪਾਰ ਪ੍ਰਭ ਉੱਚਾ ਜਾਂ ਕਾ ਰੂਪ, ਜਪ ਜਪ ਕਰੇ ਆਨੰਦ ਜਨ ਅਚ ਅਨੂਪ, ਸਾਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਅਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ, ਤਨਾਰ ਸੀ ਮਹਿਲਾ ਪੰਜਵਾ, ਜਿਨ ਤੁਨ ਭੇਜੇ ਤਿਨੇ ਬੁਲਾਏ, ਸੁਖ ਸਹਿ ਸਿੱਤੀ ਕਰ ਆਓ, ਅੰਡ ਮਗ ਗੁਣਾਓ ਸਹਿਜ ਤੁਨ, ਨਿਚ ਰਾਜ ਕਮਾਓ, ਤੁਮ ਕਰ ਆਓ ਮੇਰੇ ਮੀਤ, ਤੁਮੇ ਦੁਖੀ ਹਰ ਆਪ ਨਿਵਾਰੇ, ਆਪਦਾ ਪੀ ਬਤੀਤ ਰਹਾਓ, ਪਰ ਕੀਏ ਪਰ ਕਿਰਪ ਕਰਨੇ ਹਾਰੇ, ਨਾਸਨ ਭਾਜਨ ਥਾਕੇ, ਕਰ ਮੰਗਲ ਵਾਜੇ ਨਿਤ ਵਾਜੇ, ਆਪਣੇ ਖਸਮ ਨੇ ਵਾਜੇ, ਆਸਥੇ ਰਹੋ ਡੋਲ ਮਤ ਕਬੂ, ਗੁਰ ਕੇ ਸਬਦ ਆਰਾਧ, ਗੁਰ ਕੇ ਬਚਨ ਆਰਾਧ, ਜੈ ਜੈ ਕਰ ਸਗਲ ਸਪੂ ਮੰਡਲ ਮੁੱਖ ਉਜਲ ਦਰਬਾਰ, ਜਿਨ ਜਿਨ ਕੇ ਜੀਤ ਨੇ ਹੀ ਫੇਰੇ, ਆਪੇ ਪਿਆਰ ਸਹਾਈ, ਅਚਰ ਕੀਆ ਕਰਨੇ ਹਾਰਾ, ਨਾਨ ਸੱਚ ਵਡਿਆਈ, ਧਨਾਰ ਸੀ ਮਹਿਲਾ ਪੰਜਵਾਂ, ਕਰ ਛੇਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੁਣੋ ਸੰਤ ਪਿਆਰੇ ਬਿਨੋ ਹਮਾਰੇ ਜੀਓ, ਖਾਬਿਨ ਮੁਕਤ ਨਾ ਕਾਹੂ ਜੀਓ ਰਹਾਓ, ਮਨ ਨਿਰਮਲ ਕਰਮ ਕਰ ਤਰਨ ਤਨ ਹਰ ਔਰ, ਜਿਹੜਾ ਤੇਰੇ ਕਾਮਨਾ ਤੇਰੇ ਕਾਹੂ ਕਾਮਨਾ ਜੀਓ, ਜੀਵਨ ਦੇਵਾ ਪਰਮਨ ਸੇਵਾ, ਇਹ ਉਪਦੇਸ਼ ਮੋਕੋ ਗੁਰਦੀਨਾ ਜੀਓ, ਤਿਸ ਸੋਨਾ ਲਾਈਏ ਹੀਤ, ਜਾਂ ਕੋ ਕਿਛ ਨਾ ਬੀਤ, ਅੰਤ ਕੀ ਵਾਰ ਉਹ ਸੰਗ ਨਾ ਚਾਲੇ, ਮਨ ਤਨ ਤੂੰ ਅਰਾਧ ਹਾਰ ਕੇ ਪੀਤੋ ਸਾਧ, ਜਾਂ ਕੇ ਸੰਗ ਤੇਰੇ ਬੱਚੇ ਤੇਰੇ ਬੰਨਾ ਛੂਟੇ, ਗਉ ਪਾਰ ਬਣ ਸਨ ਹਿਰਦੇ ਚਰਨ ਕਲ, ਔਰ ਆਸ ਕਛ ਪਟਲਣਾ ਕੀਜੇ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨ ਜਾਂ ਕੋਈ ਕਿਰਪਾ ਕੀਜੇ, ਤਾਰ ਸੀ ਮਹਿਲਾ ਪੰਜਵਾ, ਮੇਰੇ ਲਾਲ ਭਲੋ ਰੇ ਭਲੋ ਹਰ ਮੰਗਣਾ, ਦੇਖੋ ਪ੍ਰਸਾਦ ਨੈਣ ਸੁਣੋ, ਸਾਧੂ ਕੇ ਬਨ ਪ੍ਰਾਣ ਪੱਤ ਚਿੱਤ ਰੱਖੋ, ਸਗਲ ਪਹਿ ਮਰਨਾ ਰਹਾਓ, ਚੰਦਨ ਚੁਆ ਦਸ ਭੋਗ ਕਟ ਅਨੇਕੇ ਵਿਖਿਆ ਬੇਕਾਰ, ਦੇਖ ਸਗਲ ਹੈ ਫੀਕੇ ਏਕੇ ਗੋਬਿੰਦ ਕੋ ਨਾਮ ਨੀਕੋ, ਕਹਿਤ ਹੈ ਸਾਰ ਜਨ ਤਨ ਤਨ ਆਪਣ ਥਾਪਿਓ, ਹਾਰ ਨਿਮ ਹਰ ਜਪ ਨਿਮਖ ਨਾ ਜਾਪਿਓ, ਅਰਥ ਦਰਬ ਦੇਖ ਕਰ ਸੰਗ ਨਾਹੀਂ ਚੱਲਣਾ, ਜਾਂ ਕੁਰੇ ਕਰਮ ਪਲਾ ਤਿੰਨ ਓਟ ਕਈ ਸੰਤ ਪਲਾ, ਤਿੰਨ ਨਾ ਹੀ ਜਮ ਸੰਤਾਵੇ ਸਾਧੂ ਕੀ ਸੰਗਨਾ, ਪਾਇਓ ਰੇ ਪਰਮ ਦਾਨ ਮਿਟੂ ਹੈ ਅਭਿਮਾਨ, ਏਕੇ ਨੌਕਰ ਨਾਨਕ ਮਨ ਲੱਗਣਾ, ਤਨਾਰ ਸੀ ਮਹਿਲਾ ਪੰਜਵਾਂ, ਘਰ ਸੱਤਵਾਂ ਇੱਕ ਓਂਕਾਰ ਸਰ ਪ੍ਰਸਾਦ, ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ, ਕਲ ਕ੍ਰੇਸ ਲੋਭ ਮਹਾਂ ਪਉ ਜਲ ਤਾਰੇ ਰਹਾਉ, ਸਾ ਸਸ ਨਿਮਖ ਦਿਸ ਰਨ ਚੈ ਤਾਰੇ, ਸਾ ਸੰ ਜਪਨ ਸੰਗ ਮਨ ਧਨ ਧਾਰੇ, ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ, ਸਾ ਜਨਾ ਕੀ ਰੇਨ ਨਾਨਕ ਮੰਗਲ ਸੁਖ ਸਧਾਰੇ, ਧਨਾਰ ਸੀ ਮਹਿਲਾ ਪੰਜਵਾਂ, ਘਰ ਅੱਠਵਾਂ ਦੋ ਪਦੇ ਇੱਕ ਓਂਕਾਰ ਸਤਿ ਪ੍ਰਸਾਦ, ਸਿਮਰੋ ਸਿਮਰ ਸਿਮ ਸੁਖ ਪਾਓ, ਸਾਸ ਆਸ ਸੰਭਾਲੇ ਇਹ ਲੋਕ ਪਲੋਕ ਸੰਗਤ ਸਹਾਈ ਜਦ ਕਹਿ ਮੇਰੇ ਰਖਵਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੁੱਬੇ ਤਸਕ ਨਹੀਂ ਲੇਵੇ ਭਾਈ ਨਾ ਸਾਕੇ ਜਾਲੇ ਰਹਾਓ ਨਿਰਧਨ ਕੁਰਤਨ ਅੰਧਲੇ ਕੋਟਿਕ ਮਾਤ ਦੁੱਧ ਜੈਸੇ ਬਾਲੇ ਸਾਗਰ ਮੈਂ ਬੂਹੇ ਪਾਇਓ ਹਰ ਨਾਨ ਕਰੀ ਕਿਰਪਾ ਕਿਰਪਾਲੇ ਧਨਾਰਸੀ ਮਹਿਲਾ ਪੰਜਵਾ ਪੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਦੇ ਸੰਚਾਈ ਨਵ ਨਿਰਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ ਸੰਤਨ ਕਹੋ ਅੰਧ ਸਗਲ ਹੀ ਜਾਈ ਜੇ ਗ੍ਰਹਿ ਬਾਰ ਠਾਕਰ ਭਗਤਨ ਕਾ ਰਾਹੁਲ ਸਭ ਠਾਈ ਰਹਾਓ ਤਾਂ ਕੋਈ ਨਾ ਹਾਰ ਪਹੁੰਚਣ ਹਾਰਾ ਜਾਂ ਕਿ ਅੰਗ ਗੁਰਸਾਈ ਤੋ ਜਮ ਕੀ ਤਸ ਮਿਟੇ ਚ ਸਿਮਰਤ ਨਾਨਕ ਨਾਮ ਧਿਆਈ ਤਨਾਰ ਸੇ ਮਹਿਲ ਲਾ ਪੰਜਵਾ ਦਰਬਵੰਤ ਦਰਬ ਦੇਖ ਗਰਬੇ ਭੂਮਵੰਤ ਅਭਿਮਾਨੀ ਰਾਜਾ ਜਾਣੇ ਸਗਲ ਰਾਜ ਹਮਰਾ ਤਿਉਂ ਹਰ ਜਨ ਟੇਕ ਸੁਆਮੀ ਜੇ ਕੋਈ ਆਪਣੀ ਉੱਠ ਸੰਵਾਰੇ ਜੈਸਾ ਬਿਤ ਤੈਸਾ ਹੋਏ ਵਰਤੇ ਆਪਣੇ ਬਲ ਨਹੀਂ ਹਾਰੇ ਰਹਾਉ ਆਨ ਤਿਆਗ ਪਏ ਇੱਕ ਆਸਰ ਸਨ ਸਨ ਕਰ ਆਏ ਸੰਤ ਅਨੁਗ੍ਰਹਿ ਪਏ ਮੰਦਿਰ ਨੂੰ ਨਾਨਕ ਹਰ ਗੁਣ ਗਾਏ ਧਨਾਰਸੀ ਮਹਿਲਾ ਪੰਜਵਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਏ ਤਹਿ ਸੂਰਾ ਆਤਮ ਜਿਵੇਂ ਸਗਲ ਉਸ ਜਾਂ ਕੇ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਏ ਆਤਮ ਰੰਗ ਸਰਨੀ ਪਾਉਣ ਨਾਮ ਤਿਆਉਣ ਸਹਿ ਸਮਾਉਣ ਸੰਗ ਰਹਾਓ ਜਨ ਕੇ ਚੰਨ ਵਸੇ ਮੇਰੇ ਹੀਰੇ ਸੰਗ ਪਨੀਤਾ ਦੇਹੀ ਜਨ ਕੀ ਤੁਰ ਦਿਉ ਕਿਰਪਾ ਨਿਧ ਨਾਨਕ ਕੇ ਸੁਖ ਇਹੀ ਧਨਾਰਸੀ ਮਹਿਲ ਲਾ ਪੰਜਵਾ ਜਤਨ ਕਰੇ ਮਨੁੱਖ ਡੈਕਾਏ ਕੋਈ ਅੰਤਰ ਜਾਮੀ ਜਾਣੇ ਪਾਪ ਕਰੇ ਕਰਮ ਕਰ ਪਾਵੇ ਪੇਖ ਕਰੇ ਨਿਰਬਾਨੇ ਜਾਣ ਤੁਰ ਤੁਮੇ ਪ੍ਰਭੁ ਨੇਰ ਉੱਤ ਤਾਂ ਕਿ ਉੱਤ ਤੇ ਉੱਤ ਪੇਖੇ ਆਵੇ ਲੋਭੀ ਫੇਰ ਰਹਾਓ ਜਬ ਲਗ ਟੂਟੇ ਨਹੀਂ ਮਨ ਪਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਧਨਾਰਸੀ ਮਹਿਲਾ ਪੰਜਵਾ ਨਾਮ ਗੁਰ ਦਿਉ ਹੈ ਆਪਣੇ ਜਾਂ ਕੇ ਮਸਤਕ ਕਰਮਾ ਨਾਮ ਦਿਲਾਏ ਨਾਮ ਜਪਾਵੇ ਤਾਂ ਕਾ ਜਗ ਮੈਂ ਧਰਮਾ ਜਨ ਕੋ ਨਾਮ ਵਡਾਈ ਸੋਭ ਨਾਮ ਗਤ ਨਾਮ ਪਤ ਜਨ ਕੀ ਮਾਨੇ ਜੋ ਜੋ ਹੋ ਗ ਰਹਾਉ ਨਾਮ ਤਾਂ ਜ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹਾਰ ਨਾਨਕ ਅਧਾਰਾ ਨਾਮ ਪ੍ਰਾਪਤ ਲਾਹਾ ਤਨਾਸੀ ਮਹਿਲਾ ਪੰਜਵਾ ਨੇਤਰ ਪਨੀਤ ਪੈ ਦਸ ਪੇਖੇ ਮਾਥੇ ਪਰੋ ਰਵਾਲ ਰਸ ਗੁਣ ਗਾਉਣ ਠਾਕਰ ਕੇ ਮੇਰੇ ਹਿਰਦੇ ਬਸੇ ਗੋਪਾਲ ਤੁਮ ਪ੍ਰੋ ਠਾਕਣ ਹਾਰ ਦਿਆਲ ਸੁੰਦਰ ਸੁਰ ਬੇਅੰਤ ਪਿਤਾ ਪ੍ਰਭ ਹੋ ਪ੍ਰਭੁ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੁਪ੍ਰਸਾਲ ਹਿਰਦੇ ਚਰਨ ਸਰ ਸਤਿਗੁਰ ਕੋ ਨਾਨਕ ਬਾਧਿਉ ਪਾਲ ਧਨਾਰਸੀ ਮਹਿਲਾ ਪੰਜਵਾ ਆਪਣੇ ਉਤ ਖਿਲਾਵੇ ਭੋਜਨ ਆਪਣੇ ਉਤ ਖਿਲਾਵੇ ਸਰਬ ਸੁਖ ਅਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜੋ ਰਾਖੇ ਮੈਂ ਧਾਰੀ ਬਾਰਕ ਕੋ ਤੈਸੇ ਹੀ ਪ੍ਰਪਾਲ ਰਹਾਉ ਮੀਰ ਸਜਨ ਸਤਸੁਖ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲੇ ਨਾਲ ਸੰਤ ਸੇਵਾ ਧਨਾਰਸੀ ਮਹਿਲਾ ਪੰਜਵਾ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕੁਦ ਵਿਖ ਜਾ ਰੇ ਵਰਾਜ ਵਾਲ ਜੋਬਨ ਤਨਜੀ ਇਹਨੂੰ ਪਰ ਲੈ ਬਾਰੇ ਮਨ ਤਰ ਰਾਮ ਹਿਤਕਾਰੇ ਸੁਖ ਆਨੰਦ ਮੰਗਲ ਸਹਿਤ ਪੰਡਿਤ ਪਾਰ ਉਤਾਰੇ ਰਹਾਉ ਤਨ ਸੋ ਥਾਨ ਤਨ ਸੋ ਧਨ ਤਵੇ ਭਵਨਾ ਜਾ ਮੈਂ ਸੰਤ ਸਮਾ ਵਿਸਾਰੇ ਜਨ ਨਾਨਕ ਕੀ ਸਰਧਾ ਪੂਰੋ ਠਾਕੁਰ ਭਗਤ ਤੇ ਨਮਸਕਾਰੇ ਧਨਾਰਸੀ ਮਹਿਲਾ ਪੰਜਵਾ ਛੁਡਾਏ ਲਈ ਮਹਾਂਬਲੀ ਤੇ ਆਪਣੇ ਚੰਨ ਪਰਾਤ ਏਕ ਨਾ ਦਿਉ ਮਨ ਮੰਤਾ ਬਿਰਸਨ ਕਭੂ ਜਾਤ ਸਤਿਗੁਰ ਪੂਰੇ ਕੀ ਨੀ ਦਾਤ ਹਰ ਹਰ ਨਾ ਦਿਉ ਕੋ ਪਈ ਹਮਾਰੀ ਗਾਤ ਰਹਾਉ ਅੰਗੀ ਕਰਕੇ ਪ੍ਰਭੇ ਆਪਣੇ ਪਰਤਨ ਕੀ ਰਾਖੀ ਪਾਤ ਨਾਨਕ ਚੰਨ ਗਏ ਪ੍ਰਭੇ ਆਪਣੇ ਸੁਖ ਪਏ ਦਿਨ ਰਾਤ ਤਨਾਰ ਸੀ ਮਹਿਲਾ ਪੰਜਵਾ ਪਰ ਹਰਨਾ ਲੋਭ ਚੁਸ ਨਿੰਦਾ ਇਹ ਵੀ ਕਰਤ ਗੁਦਾਰੀ ਮਿਰਤ ਸਾ ਆਸ ਮਿੱਥਿਆ ਮਿੱਥੀ ਇਹ ਮਨੇ ਇਹ ਟਿਕ ਮਨੇ ਸਾ ਆਧਾਰੀ ਰਹਾਉ ਸਾਗਤੀ ਵਰਦਾ ਜਾਏ ਵਿਸਤਾਰੀ ਜੈਸੇ ਕਰਤੇ ਪਰ ਮੁਸਾ ਟੁੱਕ ਗਾਵਤੇ ਕਾਮ ਨਹੀਂ ਗਵਾਰੀ ਰਹਾਉ ਕਰ ਕਿਰਪਾ ਪਰ ਬ੍ਰਹਮ ਸਵਾਮੀ ਇਹ ਬੰਨ ਛੁਟਕਾਰੀ ਬੂਟ ਅੰਡ ਨਾਨ ਪ੍ਰਭ ਕੱਢ ਨਾਲ ਸਾਧ ਦਾ ਸੰਗਾਰੀ ਧਨਾਰਸੀ ਮਹਿਲਾ ਪੰਜਵਾ ਸਿਮਰ ਸਿਮ ਸਵਾਮੀ ਪਬੇ ਆਪਣਾ ਸੀਤਲ ਮਨ ਤਨ ਛਾਤੀ ਰੂਪ ਰੰਗ ਸੁਖ ਤਨ ਜੀ ਕਾ ਪਾਰ ਬ੍ਰਹਮ ਉਰੋ ਜਾਤੀ ਰਸਾ ਰਾਮ ਸੈਨ ਮਾਤੀ ਰੰਗ ਰਾਮ ਆਪਣੇ ਕੇ ਚਨਕ ਮਿਲੇ ਸਾਤੀ ਰਹਾਉ ਜਿਸ ਕਾ ਸਾਤਿਨ ਹੀ ਰੱਖ ਲਈਏ ਪੂਰਨ ਪ੍ਰਭ ਕੀ ਭਾਰਤੀ ਮੇਲ ਆਪਣੇ ਸੁਖਦਾਤੇ ਨਾਨਕਰਾ ਕੀ ਭਾਰਤੀ ਧਾਰਸੀ ਮਹਿਲਾ ਪੰਜਵਾ ਦੂਰ ਦੁਸ਼ਨ ਸਭ ਤੋਂ ਤੇਰੇ ਪ੍ਰਤਾਪ ਤੁਮਾਰਾ ਜੋ ਤੇਰੇ ਭਗਤ ਉਹ ਤਤਕਾਲ ਤੁਮਾਰਾ ਨਿਰਖੋ ਤੁਮਰੀ ਹਰਨੀਤ ਮੁਰਾਰ ਸਹਾਏ ਹੋ ਦਸ ਆਪ ਦੋਹੇ ਦਾਸ ਕੋ ਕਰ ਗਏ ਉਦੋਂ ਮੀਤ ਰਹਾਉ ਸੁਣੀ ਬਿਨੰਤੀ ਠਾਕਰ ਮੇਰੇ ਖਸਮਾਨਾ ਕਰੇ ਆਪ ਨਾਨ ਅੰਦਰ ਪਏ ਦੁੱਖ ਭਾਗੇ ਸਦਾ ਸਦਾ ਹਰ ਜਾਪ ਧਨਾਰਸੀ ਮਹਿਲਾ ਪੰਜਵਾ ਚਤ ਦਿਸ਼ਾ ਕਿਨੂੰ ਬੱਲੇ ਆਪਣਾ ਖਿਦ ਪ੍ਰਕਾਰ ਧਾਰਿਓ ਕਿਰਪਾ ਅਲੋਕਨ ਕਿਨੂੰ ਦਾਸ ਕਾ ਦੁੱਖ ਵਧਾਰਿਓ ਹਰ ਜਾਂ ਰਾਖੇ ਗੁਰ ਗੋਬਿੰਦ ਕੰਠ ਅਗੁਣ ਸਮੇਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨ ਦਸ ਮੁਖ ਤੇ ਜੋ ਬੋਲੇ ਇਆਂ ਉਹਾਂ ਸੱਚ ਹੋਵੇ ਧਨਾਰਸੀ ਮਹਿਲਾ ਪੰਜਵਾ ਔਖੀ ਕਲੀ ਨਾ ਦੇਖਣ ਦੇਈ ਆਪਣਾ ਬਿਰਡ ਸੰਭਾਲੇ ਹਾਦੇ ਰਾਖੇ ਆਪਣੇ ਕੋ ਸਾ ਸਾ ਪਿੱਤ ਪਾਲੇ ਪਰਸੋਂ ਲਾਗ ਰੁਖ ਮੇਰਾ ਚੀਤ ਆਦੰਤ ਪਰਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਬਰਾਸ ਪਏ ਸਾਹਿਬ ਕੇ ਅਚਰ ਦੇਖ ਵਡਾਈ ਹਰ ਸਿਮਰ ਅੰਧ ਕਰ ਨਾਨਕ ਪ੍ਰਭੂ ਨੂੰ ਪੈ ਜੇ ਰਖਾਈ ਧਨਾਰਸੀ ਮਹਿਲਾ ਪੰਜਵਾ
1: ਚਰਨ ਕਮਲ ਜਾ ਕਾ ਮਨ ਰਾਗਿਓ ਹਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਚੀਜ ਗਯਾ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿ ਤਾਗਾ ਨਾਮ ਉਦਕ ਪੀਬਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਧਨਾਸਰੀ ਮਹਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾਂ ਵਿਖਿਆ ਮਹਿ ਲੱਜਾ ਰਾਖੀ ਰਾਮ ਰਹਾਉ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਨਿਕਟ ਨਿਆ ਵੈ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਧਨਾਸਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾ सगल मनोरथ पूर्ण होवै, सिमरो तुमरा नाम रहाओ। शरण तुम्हारे हृदय वासै, संतन का संग पावो, सोग अगन मह मन ना व्यापै, आठ पहर गुण गावो। स्वस्थ व्यवस्था और की सेवा, मध्यंत प्रव जापन, नानक रंग लगा परमेश्वर, बाहुड़ जन्म न चापण, तनासरी महला पंजवा, मांगो राम ते सब थोक, मान उकाओ जाचत शरम पाइए, प्रभ कै सिमरन मोख रहाओ। कोखे मुन जन सिमरत प्राणा, वेद पुकारे कोख, कृपा सिंध सेव सच पाइए, दोवे सोहे ले लोक, आन अचार बिहार है जेते, बिन हर सिमरन फोक, नानक जन्म मरण पै काटे, बिन साधु बिन से शोक, त्रासरी महला पंजवा, तिसना बुझै हर के नाम, मन संतोख होवै गुरु वचनी, प्रभ स्यों लागै पूर्ण तहन रहाओ। महाकलोल बुझे माया के, कर कृपा मेरे दीन दयाल, अपना नाम दे जप जीवा, पूर्ण होए दास के काल, सर्व मनोरथ राज सुख रस, सद खुशियां कीर्तन जप नाम, जिसकै कर्म लिखिया तुर करतै, नानक जन के पूर्ण काम, त्रासरी महला पंजवा, जन के कीनी पार अनुसार, नंद कटक न पावन मूले, उड़ गए बेकार रुहाओ। जह जह देखो तह तह स्वामी, कोई न पहुंचन हार, जो जो करे अवग्या, जन की होए गया तत चार,

ਨਿੰਦਕ ਕਾਢੇ ਮਾਰ ਤਨਾਸਰੀ ਮਹਲਾ ਪੰਜਵਾ ਕਰ ਨੌਵਾਂ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕੋ ਨਾਮ ਦੇਵ ਹੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰ ਹੋ ਪੂਜਾ ਗਹਿ ਕੂਪ ਤੇ ਕਾਢ ਲੈ ਬਹੁ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨਖ ਦੋਖਾ ਤਨ ਛਾਦ ਪੂਰੇ ਪ੍ਰਾਪ ਬਿਨਾ ਆਨ ਨਰਕ ਨੁਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤ ਤੋ ਧਾਰਨਾ ਜੀ ਜੰਤ ਤਾਰਨਾ ਵੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਚਲ ਨਾਨਕ ਗਾਇਓ ਰਾਜ ਸ੍ਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨਾਉ ਨਾਮ ਗੋਬਿੰਦ ਕਾ ਸਦਾ ਲੀ ਜਾਏ ਬਿਠੇ ਗਵਾਣੇ ਪਾਪ ਚਿਰਾਣੇ ਸਾਧ ਸੰਗਤ ਮਿਲਮੁਆ ਜੀ ਜਿਰਹਾਉ ਰਾਜ ਜੋਵਨ ਵਿਸਰੰਤ ਹਰ ਮਾਇਆ ਮਹਾਂ ਦੁਖ ਇਹ ਮਹਾਂਤ ਕਹੇ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਰਹੇ ਸਰਣ ਸਮਰੱਥ ਅਕਥ ਗੋਚਰਾ ਪਤ ਉਧਾਰ ਨਾਮ ਤੇਰਾ ਅੰਤਰਜਾਮੀ ਨਾਨਕ ਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਤ ਬਿਟੇ ਹਰ ਸੇਵਾ ਚਰਨ ਕਮਲ ਜਾ ਕਾ ਮੰਦ ਰਾਪੈ ਸੋਗ ਅਗਨ ਤਿਹ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭਿਆ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਧਨ ਰਸਨਾ ਨਾਮ ਧਿਆਇਆ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਕ ਪ੍ਰਕਾਰੀ ਵਸਤ੍ਰ ਉਠਾਏ ਆਂਦਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੇ ਨਿਹਾਰੀ ਮਾਨ ਧਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਧਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਰਵੈ ਤਾਰਾ ਰਹਾਉ ਕੋਈ ਹੋਆ ਕ੍ਰਮ ਰਤ ਕੋਈ ਤੀਰਥ ਨਹਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਰ ਸੁਆਮੀ ਜਨ ਨਾਨਕ ਸਿਮਰੇ ਅੰਤਰਜਾਮੀ ਧਨਾਸਰੀ ਮਹੱਲਾ ਪੰਜਵਾਂ ਕਿਰਤਾ ਪ੍ਰਕਾਰ ਨਾ ਧੋਟੋ ਪ੍ਰੀਤ ਦਾਸ ਤੇਰੇ ਕੇ ਨਿਰਮਲ ਨੀਤ ਰਹਾਉ ਜੇ ਪ੍ਰਾਨ ਮਨ ਧਨ ਤੇ ਪਿਆਰਾ ਹੋਮੇ ਬੰਦ ਹਰ ਦੇਵ ਨਾਰਾ ਚਰਨ ਕਮਲ ਸਿਉ ਲਾਗੋ ਨੇ ਹੋ ਨਾਨਕੀ ਬੇਨੰਤੀ ਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਨਾਸਰੀ ਮਹੱਲਾ ਨੌਵਾਂ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਲੇਪਾ ਤੋ ਹੀ ਸੰਗ ਸਮਾਈ ਰਹਾਓ ਪੋਪ ਮਾਦ ਜਿਉਂ ਮਾਸ ਵਸਤ ਹੈ ਬੁਕਰਵਾ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਖੋਜੋ ਭਾਈ ਬਾਹਰ ਭੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ ਧਨਾਸਰੀ ਮਹੱਲਾ ਨਵਾਂ ਸਾਧੋ ਇਹੋ ਜਗ ਭਰਮ ਭੁਲਾਨਾ
राम नाम का सिमरन छोड़िया, माया हाथ विका न रहाओ। मात पिता भाई सुधवंता ता कह रस लपटाना, जोबन धन प्रभता के मद में सुरै दीवाना। दीन दयाल सुधा दुख भंजन तास मन ना लगाना, जन नानक कोटन मैं केनू गुरमुख होए पछाना। त्रासी महला ना माया ते जोगी को जुगत न जानो, लोभ मो माया ममता फुन जे घट माहे पछानो। रहाओ पर निंदा उस न जा कै कंच लो समानो, हरख सोग तेरा है अतीता जोगी ताय बखानो। चंचल मत मन दैद सको ताप तो अचल जाय ठहरानो, कहो नानक एह बिद को जो नर मुक्त है तू मानो। त्रासी वाला नवा आवै कौन पाव करो, जेह बिद मन को संसार चुके पौन पार पुरो। रहाओ जन पाए काच पलो न कीनो, ताते अटक डरो मान वाच क्रम हर गुण नहीं गाए। जह जी सोच तरो गुरमत सुन काच ज्ञान न उपजियो, पस ज्यों उदर भरो कहो नानक प्रबिरध पछानो। तब हौ पत तरो त्रासरी महला पहला, कर दूजा अष्टपदियां एक ओंकार। सतगुर प्रसाद गुर सागर रतनी भर पूरे, अमृत संत चुगे नहीं दूरे, हर रस चोग चुगे प्रभावै। सर्वर में हंस प्राण पद पावै, क्या बाग बपुड़ा चपड़ी नाए, कीचड़ डूबे मैल न जाए। रहाओ रख रख चरण धरे बिचारे, दुविधा छोड़ भय निरंकारे। मुक्त उदारत हर चाखे, आवण जान रहे गुर रखे। सर्वर हंसा छोड़ न जाए, प्रेम भगत कर सवाए। सर्वर में हंस हंस में सागर, अकथ कथा गुरु वचनी आदर सुन मंडल। एक जोगी वैसे नार ना पुरख, कह को कैसे त्रिभवन जोत रहे लिबलाए। सुर नर नाथ सचे सरनाई, आनंद मूल नाथ धारी। गुरमुख भगत सहज विचारी, भगत वचन वे कटन हारे। हो मै मार मिले भगत धारे, अनक जतन कर काल संताए। मरण लिखाए मंडल में आए, जन पदार्थ उदा खोवै। आप ना चीन से ब्रह्म ब्रह्म रोवै, कह तो पढ़ तो सुन तो एक। तीर धर्म धरणी धर टेक, जात सत संजम हृदय समाए। चौथे पद को जे मन पति आए, साचे निर्मल मैन लागै। गुर के शब्द भरम भागै, सूरत मूर्त आदि रूप नानक जाचे साच। स्वरूप त्रासरी वाला पहला, सहज मिले मिलिया प्रवाण। नाथ स्मरण आवण जाड़, ठाकुर मैं दास दास में सोए। जय देखा तय वरना कोए, गुरमुख भगत सहज कर पाइये। बिन गुर बेटे मर आइये जाइये। रहाओ सो गुर करो जे साच दृढ़ा वै, अकथ कथा वै शब्द मिलावे। हर के लोग अवर नहीं कारा, साचो ठाकुर साच प्यारा। तन मैं मनुआ मन मैं साचा, सो साचा मिल साचे राचा। सेव गुरु के लागे पाए, सतगुर पूरा मिले मिलाए। आप दिखावे आपे देखे, अठना पीजे नाम भिखे कड़ पांडे। जिन्हें अमृत पाया प्रेम भगत प्राव, मन पति आया पाड़ पढ़ भूले। चोटा काहे बहुत सियाणप, आवे जाहे नाम जपो पाओ पंज भोजन खाए। गुरमुख सेव रह समाए पूज सिला, तीर्थ वनवासा भरमत डोल पै उदासा। मन मैले सूचा क्यों होए,

ਪਲ ਪੰਕਜ ਵੈ ਕੋਟ ਉਧਾਰੇ ਕਰ ਕਿਰਪਾ ਗੁਰ ਮੇਰੇ ਪਿਆਰੇ ਕਿਸ ਅੱਗੇ ਪ੍ਰਭ ਤੂੰ ਸਲਾਹੀ ਤੁਧ ਬਿਨ ਦੂਜਾ ਮੈਂ ਕੋ ਨਾਹੀ ਜੋ ਭਾਉ ਤੁਧ ਭਾਵੇ ਤਿਉ ਰਾਖ ਰਜਾਏ ਨਾਨਕ ਸਹਿਜ ਪਾਏ ਗੁਣ ਗਾਏ ਧਰਾਸਰੀ ਮਹੱਲਾ ਪੰਜਵਾਂ ਕਰ ਛੇਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਜੋ ਜੂਨੀ ਆਇਓ ਤੇ ਤੇ ਉਰਜਾਇਓ ਬਾਣ ਜਨਮ ਸੰਯੋਗ ਪਾਇਆ ਤਾਂ ਕਿ ਹੈ ਓਟ ਸਾਧ ਰਾਖੋ ਦੇ ਕਰ ਹਾਥ ਕਰ ਕਿਰਪਾ ਮੈਨੂੰ ਹਰਾਇਆ ਅਨਕ ਜਨਮ ਬ੍ਰਹਮ ਤਿਤਨੇ ਪਾਏ ਕਰੋ ਸੇਵਾ ਗੁਰ ਲਾਗੋ ਚਰਨ ਗੋਬਿੰਦ ਜੀ ਕਾ ਮਾਰਗ ਦਿਓ ਜੀ ਬਤਾਈ ਰਹਾਉ ਅਨੁਕੋ ਭਾਵ ਕਰੋ ਮਾਇਆ ਕੋ ਵਿਜ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ਕੋਈ ਐ ਸੋਹਰੇ ਬੇਟੇ ਸੰਤ ਮੇਰੀ ਰਾਏ ਸਗਲ ਚਿੰਤ ਠਾਕੁਰ ਸੋ ਮੇਰਾ ਰੰਗ ਲਾਵੇ ਪੜੇਰੇ ਸਗਲ ਵੇਦ ਨਹਿ ਚੁੱਕੇ ਮਨ ਭੇਦ ਇੱਕ ਨਾ ਧੀਰੇ ਮੇਰੇ ਘਰ ਕੇ ਪੰਚਾ ਕੋਈ ਐ ਸੋਹਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾ ਮੇਰੇ ਦਿਲੇ ਸੰਚਾ ਜੇ ਤੇਰੇ ਤੀਰਥ ਨਾਏ ਅਹਮਦ ਮੈ ਲਾਏ ਕਰ ਕੋ ਠਾਕੁਰ ਇੱਕ ਤੇਲਾ ਮਾਨੇ ਕਦ ਪਾਵੋ ਸਾਧ ਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸੁਨਾ ਨਹਿ ਸਗਲ ਆਸ਼ਰਮ ਕੀਨੇ ਮਨੁਆ ਨਹਿ ਪਤੀਨੇ ਵਿਵੇਕ ਹੀਨ ਦੇਹੀ ਤੋਏ ਕੋਈ ਭਾਈ ਐਰੇ ਪੁਰਖ ਵਿਧਾਤਾ ਪਾਰਮ ਕੇ ਰੰਗ ਰਾਤਾ ਮੇਰੇ ਮਨ ਕੀ ਦੁਰਤ ਬਲ ਹੋਏ ਗਰਭ ਧਰਮ ਜੁਗਤਾ ਨਿਮਕ ਨਾ ਹੇਤ ਕਰਤਾ ਗਰਭ ਗਰਭ ਪੜੇ ਕਹੀ ਨਾ ਲੇਖ ਹੈ ਜਿਸ ਫੇਟੀਐ ਸਫਲ ਮੂਰਤ ਕਰੈ ਸਦਾ ਕੀਰਤ ਗੁਰਪ੍ਰਸਾਦ ਗੁਰੇ ਤਰੋ ਵੇਖੈ ਮਨ ਅਠ ਜੋ ਕਪਾਵੇ ਤਿਲਾਂ ਲੇਖੇ ਪਾਵੇ ਬਗਲ ਜੋ ਧਿਆਨ ਲਾਵੇ ਮਾਇਆ ਰੇ ਤਾਰੀ ਕੋਈ ਐਸੋ ਰੇ ਸੁਖੇ ਦਾਈ ਪ੍ਰਭ ਕੀ ਕਥਾ ਸੁਣਾਈ ਤਿਸ ਬੇਟੇ ਗਤ ਹੋਏ ਵਾਰੀ ਸੁਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਦਨ ਵਾਏ ਗੁਰ ਕੈ ਸ਼ਬਦ ਮੇਰਾ ਮਨ ਰਾਤਾ ਸਦਾ ਸਦਾਨੰਦ ਫੇਟਿਓ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪ੍ਰਾਤਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹਿ ਮਿਲ ਸਾਧਾ ਰਹਾਉ ਦੂਜਾ ਰਾਸਰੀ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੀਰਥ ਨਹਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਤਿਥਾਂ ਤੀਰਥ ਦਸ ਪੁਰਸ਼ ਦਾ ਦਸਹਰਾ ਹਉ ਨਾਮ ਹਰ ਕਸਦਾ ਜਾਚੋ ਦੇਵ ਪ੍ਰਭ ਧਰਣੀ ਧਰਾ ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ ਗੁਰੂ ਆਗਰੇ ਸਦਾ ਚਾਨਣ ਨਿਤ ਸਾਚ ਤੀਰਥ ਵਜਨਾ ਸਾਚ ਨ ਲਾਗੇ ਮੈਲ ਕਿਆ ਮਲ ਧੋਈਐ ਗੁਣ ਹੈ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਬਾਰੇ ਤਰੇ ਤਾਰੇ ਉਲਟ ਜੋ ਨ ਆਵੇ ਆਪ ਪਾਰਸ ਪਰਮ ਧਿਆਨੀ ਸਾਚ ਸਾਚੇ ਪਾਵੇ ਆਨੰਦ ਆਨੰਦਿਨ ਹਰ ਸਾਚਾ ਦੁੱਖ ਕਿਲ ਵਿਖ ਪਰ ਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਂ ਨਾਹੀ ਸੱਚ ਬਣੇ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਗਾਵੈ ਗਾਵਣ ਹਾਰ ਸਭ ਸੁਹਾਵਣੋ ਸਲਾਹੇ ਸਾਚੇ ਮਨ ਸਤਿਗੁਰ ਪੁੰਨ ਦਾਨ ਦਇਆ ਵਤੇ ਫਿਰ ਸੰਗ ਭਾਵੈ ਸਹਿਜ ਨਾਵੇ ਬੇਣੀ ਦੇ ਸੰਗਮ ਸਤ ਸਤੇ ਆਰਾ ਦੇ ਕੰਕਾਰ ਸਾਚਾ ਨਿਤੇ ਚੜੇ ਸਵਾਇਆ ਗਤ ਸੰਗ ਮੀਤਾ ਸੰਤ ਸੰਗਤ ਕਰ ਨਦਰ ਮੇਲ ਮਿਲਾਇਆ ਕਹਿਣ ਕਹਿ ਸਭ ਕੋਏ ਕੇਵ ਡਾਕੀਐ ਹੋ ਮੂਰਖ ਨੀਚ ਅਜਾਣ ਸਮਝਾਂ ਸਾਖੀ ਆਏ ਸਤਿਗੁਰ ਕੀ ਸਾਖੀ ਅਮ੍ਰਿਤ ਭਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਿਆ ਵੇ ਵਿਖਲਾ ਦੇ ਸ਼ਬਦ ਸੱਚੇ ਗੁਰ ਮੇਰਾ ਆਖਣ ਤੋਟ ਨਾ ਭਗਤ ਭੰਡਾਰੀ ਭਰਪੂਰ ਰਹਿਆ ਸੋਈ ਨਾਨਕ ਸਾਚ ਕਹੇ ਬੇਨੰਤੀ ਮਨ ਮਾਂਜੇ ਸੱਚ ਸੋਈ ਤ੍ਰਾਸਰੀ ਮਹਲਾ ਪਹਿਲਾ ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਉ ਮੁਣ ਗੋਬਿੰਦ ਹੈ ਜੀਓ ਗੁਰ ਗਿਆਨ ਭਾਰਾ ਸਜਣਹਾਰਾ ਜਿਨ ਸਿਰਜੀ ਸਮਦ ਕੋਈ ਪਰਵਾਣਾ ਆਇਆ ਕੂਠਾਇਆ ਫਿਰ ਨਾ ਸਕੇ ਕੋਈ ਆਪੇ ਘਰ ਵੇਖੇ ਸਿਰ ਸਿਰ ਲੇਖੇ ਆਪੇ ਸੁਰਤ ਬੁਝਾਏ ਨਾਨਕ ਸਾਹਿਬ ਭਗਵ ਗੋਚਰ ਜੀਵਾ ਸੱਚੀ ਨਾਈ ਤੁਮ ਸਾਰੇ ਵਰਨਾ ਕੋਈ ਆਇਆ ਜਾਇ ਸੀ ਜੀਓ ਕਵੀ ਹੋਏ ਨਵੇੜ ਪਰਮ ਚੁਕਾਏ ਸੀ ਜੀਓ ਪਰਮ ਚੁਕਾਏ
ਅਕਾਸ ਖਾਏ ਸੱਚ ਮੈਂ ਸਾਚ ਸਵਾਣਾ, ਆਪ ਪਾਏ ਆਪ ਸਵਾਏ, ਹੁਕਮੀ ਹੁਕਮ ਪਛਾਣਾ। ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਗਾਈ, ਨਾਨਕ ਸਾਹਿਬ ਅਵਰਨਾ ਦੂਜਾ, ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ, ਅਲੱਖ ਸਿਰੰਦਿਆਂ ਜੀਓ, ਏਕ ਸਾਹਿਬ ਦੋ

ਦੇਖ ਲਾ ਦੇਸ ਸਿਰ ਭਾਰਾ ਹੁਕਮੀ ਆਇਆ ਹੁਕਮ ਨਾ ਬੂਝੈ ਹੁਕਮ ਚਲਾਇਆ ਹੁਕਮ ਸਵਾਰਨ ਹਾਰਾ ਨਾਨਕ ਸਾਹਿਬ ਸਬਦ ਸੀਆਂ ਪੈ ਸਾਚਾ ਸਿਰਜਣ ਹਾਰਾ ਭਗਤ ਸੋਹ ਹੈ ਦਰਬਾਰ ਸਬਦ ਸਵਾਇਆ ਜੀਓ ਬੋਲ ਹੈ ਅੰਮ੍ਰਿਤਵਾਨ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਦਸਾਏ ਗੁਰ ਕੇ ਸ਼ਬਦ ਵਿਕਾਣੇ ਪਾਰਸ ਪਰਸੈ ਪਾਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਨ ਦਰ ਸਾਚੈ ਸਾਚੇ ਕੇ ਵਾਪਾਰੀ ਭੂਖ ਵਿਆਸੋ ਆਥ ਕਿਉਂ ਦਰ ਜਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਇ ਸਾ ਜੀਓ ਸਚ ਨਾਮ ਧਿਆਇ ਸਾਚ ਸਵਾਏ ਗੁਰਮੁਖ ਸਾਚ ਪਛਾਣਾ ਦੀਨਾਨਾਥ ਦਇਆਲ ਨਿਰੰਜਨ ਅਨ ਦਿਨ ਨਾਮ ਖਾਣਾ ਕਰਣੇਕਾਰ ਧੁਰੋ ਫਰਮਾਈ ਆਪ ਮੂਆ ਮਨਮਾਰੀ ਨਾਨਕ ਨਾਮ ਮਹਾਰਸ ਮਿਠਾ ਤਿਸਨਾ ਨਾਮ ਨਿਵਾਰੀ ਨਾਸਰੀ ਮਹਿ ਚੰਤ ਮਹੱਲਾ ਪਹਿਲਾ ਤਿਰ ਸੰਗ ਮੁਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖਿਆੜਾ ਲੇਖ ਪ੍ਰਭ ਕੁਮਾਇਆ ਜੀਓ ਲੇਖ ਨਾ ਮਿਟੇ ਪ੍ਰਭ ਕੁਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਚਾਰਨਾ ਹੀ ਰੰਗ ਰਾਤੀ ਅਵਗੁਣ ਵਹਿ ਵੈਰੋਸੀ ਤਨ ਜੋਬਨਾ ਕੀ ਚਾਇਆ ਬਰਦ ਪੈ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਕਣ ਝੁੱਟੀ ਝੂਟ ਸੁਣਿਆ ਬੁੱਢੀ ਘਰ ਗਾ ਲਿਓ ਗੁਰ ਕੇ ਪਾਇ ਚਲੋ ਸਾਚਾ ਨਾਮ ਧਿਆਇ ਪਾਵੇ ਸੁਖ ਮਹਲਾਓ ਹਰ ਨਾਮ ਧਿਆਇ ਦਾ ਸੁਖ ਪਾਏ ਭੀੜ ਦਿਨ ਚਾਰੇ ਪਿੰਨੇ ਚ ਕਰ ਜਾਏ ਵਾਹੇ ਸੱਚ ਪਾਏ ਅਨ ਦਿਨ ਨਾਲ ਪਿਆਰੇ ਫਿੜ ਫਿਰ ਭਗਤੀ ਗਰਭਾਸ ਨਾ ਹੋਵੇ ਸੁਣਿਆ ਲੋਕ ਸਵਾਏ ਨਾਨਕ ਸਰ ਸੀਤਾ ਪਿਰਪਾਏ ਰਾਤੀ ਸਾਚੇ ਨਾਏ ਫਿਰ ਧਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੇ ਨਾ ਪਿਆਰੇ ਨਿਵ ਨਿਵ ਭਗਤ ਕਰੇ ਮਾਇਆ ਮੋਜ ਲਾਏ ਪ੍ਰੀਤਮ ਰਸ ਮੈਂ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਭਈ ਮਨਮਾਰੀ ਨਾਨਕ ਸਾਚ ਵਸੀ ਸੁਹਾਗਣ ਫਿਰ ਸੋ ਪ੍ਰੀਤ ਪਿਆਰੀ ਫਿਰ ਕਰ ਸੋਹੇ ਨਾਰ ਜੇ ਫਿਰ ਭਾਵੈ ਜੀਓ ਝੂਠੇ ਬੈਣ ਚਵੇ ਕਾਮ ਨ ਆਵੇ ਜੀਓ ਝੂਠ ਲਾਵੇ ਕਾਮ ਨ ਆਵੇ ਨਾ ਫਿਰ ਦੇਖੇ ਨੈਣੀ ਅਵਗੁਣਿਆਰੀ ਕੰਤ ਵਿਸਾਰੀ ਛੁੱਟੀ ਵਿਦਣ ਰਹਿਣੀ ਗੁਰ ਕਾ ਸ਼ਬਦ ਨਵਾਨੇ ਫਾਹੀ ਫਾਥੀ ਸਾਧਨ ਮਹਿ ਨ ਪਾਏ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿ ਸਵਾਏ ਧਨ ਸੁਹਾਗਣ ਨਾਰ ਜਿਨ ਪਰ ਜਾਣਿਆ ਜੀਓ ਨਾ ਬਿਨਾ ਕੂੜਿਆਰ ਕੂੜ ਕਵਾਣਿਆ ਜੀਓ ਹਰ ਭਗਤ ਸੁਹਾਵੇ ਸਾਚੇ ਭਾਵੀ ਭਾਏ ਭਗਤ ਪ੍ਰਭ ਰਾਤੀ ਫਿਰ ਰਲਿਆ ਲਾ ਜੋਬਨ ਵਾਲਾ ਤਿਸਰਾ ਵੇ ਰੰਗ ਰਾਤੀ ਗੁਰ ਸ਼ਬਦ ਵਿਗਾਸੇ ਸੌਰਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਫਿਰ ਕਰ ਸੋ ਹੈ ਨਾਰੀ ਧਨਾਸਰੀ ਚੰਤ ਮਹਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਓ ਗੁਣ ਗਾਏ ਵਿਗਸੈ ਸਦਾ ਆਂਦੇ ਨੇ ਜਾਂ ਆਪ ਸਾਚੇ ਪਾਵੇ ਅਹੰਕਾਰ ਹੋ ਮੈਂ ਤਜੇ ਮਾਇਆ ਸਹਿਜ ਨਾਮ ਸੁਭਾਵੇ ਆਪ ਕਰਤਾ ਕਰੇ ਸੋਈ ਆਪ ਦੇਹ ਤਾਂ ਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ ਅੰਦਰ ਸਾਚਾ ਨੇ ਉਹ ਪੂਰੇ ਸਤਿਗੁਰੇ ਜੀਓ ਹਉ ਤਿਸ ਜੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਾਰੀ ਅੰਦਰ ਸੁਭਾਰੀ ਜਾਂ ਨਾਮ ਲਈ ਤਾਂ ਜੀਵਾ ਸ੍ਰਵਣੀ ਸੁਣੀ ਤਾਂ ਇਹੋ ਮੈਂ ਤ੍ਰਿਪਤੇ ਗੁਰਮੁਖ ਅੰਮ੍ਰਿਤ ਪੀਵਾ ਨੰਦਰ ਕਰੇ ਤਾਂ ਸਤਿਗੁਰ ਵੇਲੇ
ਆਂਦਨ ਵਿਵੇਕ ਬੁੱਧ ਵਿੱਚ ਰਹਿ ਅੰਦਰ ਸਾਚਾ ਨੇ ਉਹ ਪੂਰੇ ਸਤਿਗੁਰ ਹੈ ਸਤ ਸੰਗਤ ਵੇਲੇ ਵਟ ਭਾਗ ਤਾਂ ਰਸਿਆ ਵੇ ਜੀਓ ਆਂਦ ਰਹੇ ਲਿਵਲਾਏ ਤਾਂ ਸਹਿ ਸੁਭਾਵੇ ਜੀਓ ਸਹਿ ਸੁਭਾਵੇ ਤਾਂ ਰੁਭਾਵ ਆਏ ਸਦਾ ਤੀਤ ਵੈਰਾਗੀ ਹਲਤ ਪਲਤ ਸੁਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰ ਖ ਸੋਗ ਦੁਆ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵ ਹੈ ਸਤ ਸੰਗਤ ਮਿਲੇ ਵਟਭਾਗ ਤਾਂ ਰਸਿਆ ਵੇ ਜੀਓ ਦੂਜੇ ਭੈ ਦੁਖ ਹੋਏ ਮਨਮੁਖ ਜਮ ਜੋਇਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਨ ਮਾਇਆ ਦੁੱਖ ਮੋਇਆ ਜੀਓ ਮਾਇਆ ਦੁੱਖ ਮੋਹਿਆ ਮੇ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਹ ਚੇਤੇ ਨਾਹੀਂ ਅੰਤ ਗਿਆ ਪਛਤਾਵੈ ਬਿਰਨਾਵੇ ਕੋ ਸਾਥ ਨਾ ਚਾਲੈ ਪੁੱਤਰ ਕਲੱਤਰ ਮਾਇਆ ਧੋਹਿਆ ਦੂਜੈ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ ਕਰ ਕਿਰਪਾ ਲਿਓ ਮਿਲਾਏ ਬੈਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਭ੍ਰਮਣ ਪਾਇਆ ਜੀਓ ਭ੍ਰਮਣ ਭਾਵੈ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਆਨ ਦਿਨ ਜਾਪਤ ਰਹਿ ਦਿਨ ਰਾਤੀ ਸਹਿਜੇ ਨਾਮ ਤਿਹਾਇਆ ਨਾਮ ਮੋ ਨਾਮ ਲਿ ਵਡਿਆਈ ਨਾਨਕ ਨਾਮਨ ਭਾਵੈ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੈ ਜੀਓ ਤ੍ਰਾਸਰੀ ਮਹਲਾ ਪੰਜਵਾਂ ਚੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਓ ਅੰਮ੍ਰਿਤਸਰ ਕਾ ਨਾਮ ਸਾਧ ਸੰਗ ਰਾਵੀਐ ਜੀਓ ਪਾ ਸੰਗ ਸਾਧੂ ਇੱਕ ਰਾਧੂ ਜਨਮ ਮਰਨ ਦੁੱਖ ਨਾਸੈ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮਕੀ ਫਾਸੈ ਭੈ ਭਰਮ ਨਾਠੇ ਛੁੱਟੀ ਗਾਠੇ ਜਾਂ ਪਾਤ ਮੂਨਾ ਆਵੀ ਆਏ ਬਿਨਵੰਤ ਨਾਨਕ ਤਾਰ ਕਿਰਪਾ

ਸਰਬ ਦੁੱਖ ਵੰਜਨੋ ਜੀਓ, ਦੁੱਖ ਅਰਤ ਕਰਤਾ ਸੁਖੈ ਸੁਆਮੀ। ਸਰਲ ਸਾਧੂ ਆਇਆ ਸੰਸਾਰ ਸਾਗਰ ਮਹਾਂ ਵਿਖੜਾ, ਪਲ ਏਕ ਬਾਹੇ ਤਰਾਇਆ ਹੋ ਰਹਿਆ ਸਰਬ ਥਾਈ। ਗੁਰ ਗਿਆਨ ਨੇਤਰੀ ਅੰਜਨੋ ਦਿਨਵੰਤ ਨਾਨਕ, ਸਦਾ ਸਿਮਰੀ ਸਰਬ ਦੁੱਖ ਪੈ ਵੰਜਨੋ, ਆਪ ਲੀਏ ਲੜਾਏ ਕਿਰਪਾ ਧਾਰੀਆ ਜੀਓ। ਮੋਹਿ ਨਿਰਗੁਣ ਨੀਚ ਨਾਥ, ਪ੍ਰਭ ਅਗਮ ਪਾਰੀਆ ਜੀਓ। ਦਿਆਲ ਸਦਾ ਕਿਰਪਾਲ ਸੁਆਮੀ, ਨੀਚ ਥਾਪਣ ਹਾਰਿਆ ਜੀ ਜੰਤ, ਸਵਸ ਤੇਰੇ ਸਗਲ ਤੇਰੀ ਸਾਰਿਆ। ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ, ਬਿਰਵੰਤ ਨਾਨਕ ਗੁਣ ਗਾਏ ਜੀਵਾਂ, ਹਰ ਜਪ ਜਪੋ ਬਨਵਾਰੀਆ। ਤੇਰਾ ਦਰਸ ਨਾ ਅਪਾਰ ਨਾ ਮੋਲੇ ਜੀਓ, ਨਿਤ ਜਪੈ ਤੇਰੇ ਦਾਸ ਪੁਰਖ ਤੋਲੇ ਜੀਓ। ਸੰਤ ਰਸਨ ਉਠਾਇਆ ਤੁਠਾ, ਹਰ ਰਸੇ ਸਹੀ ਮਾਤਿਆ, ਗੁਰ ਚਰਨ ਲਾਗੇ ਮਹਾਂਭਾਗੇ ਸਦਾ ਆਂਦਨ ਜਾਗਿਆ। ਸਾਧ ਸਦਾ ਸਿਮਰਤਬੈ ਸੁਆਮੀ, ਸਾਸ ਸਾਸ ਗੁਣ ਬੋਲਈ, ਬਿਨਵੰਤ ਨਾਨਕ ਤੂਰ ਸਾਧੂ, ਨਾਮ ਪ੍ਰਭੂ ਅਮੋਲਈ। ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਨਕ ਸਨੰਦ ਮਹੇਸ਼ ਸਵਾਨਾ, ਸੇਖ ਨਾਗ ਤੇਰੋ ਮਰਮ ਨਾ ਜਾਨਾ, ਸੰਤ ਸੰਗਤ ਰਾਮ ਹਿਰਦੈ ਵਸਾਈ ਰਹਾਉ। ਹਨੁਮਾਨ ਸਰ ਗਰੁੜ ਸਵਾਨਾ, ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਵਰ ਸਿਮਰਤ ਪੁਰਾਨਾ, ਕਮਲਾ ਪਤ ਕਬਲਾ ਨਹੀਂ ਜਾਨਾ। ਕਹਿ ਕਬੀਰ ਸੋ ਭਰਵੇ ਨਾਹੀ, ਪਾਗਲਗ ਰਾਮ ਰਹੇ ਸਰ ਨਾਹੀ, ਦਿਨ ਤੇ ਪਹਿਰ ਪਹਿਰ ਤੇ ਘੜੀਆ, ਆਪ ਘਟੈ ਤਨ ਚੀਜੈ, ਕਾਲ ਅਹੇਰੀ ਫਿਰੇ ਬਦਕ ਜਿਉ, ਕਹੋ ਕਵਨ ਬਦ ਕੀ ਜੈ। ਸੋਧਨ ਆਵਨ ਲਾਗਾ ਮਾਤ ਪਿਤਾ ਭਾਈ ਸੁਤਬੰਤਾ, ਕਹੋ ਕੋ ਹੈ ਕਾ ਕਰ ਹਾਓ, ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾ ਪਸੂ ਨ ਬੂਝੈ, ਲਾਲਚ ਕਰੇ ਜੀਵਨ ਪਦ ਕਾਰਨ, ਲੋਚਨ ਕਛੂ ਨ ਸੂਝੈ। ਕਹਿਤ ਕਬੀਰ ਸੁਨਹੋ ਰੇ ਪ੍ਰਾਨੀ, ਚੁੱਢ ਹੋ ਮਨ ਕੇ ਭਰਮਾ, ਕੇਵਲ ਨਾਮ ਜਪ ਹੋ ਰੇ ਪ੍ਰਾਨੀ, ਪਰ ਹੋ ਏਕ ਕੀ ਸਰਣਾ। ਜੋ ਜਨ ਪਾਓ ਭਗਤ ਕਾ ਜਾਣੈ, ਤਾ ਕੋ ਅਚਰਜ ਕਾਹੋ, ਜਿਉਂ ਜਲ ਜਲ ਮੈਂ ਪੈਸ ਨਾ ਨਿਕਸੈ, ਤਿਉਂ ਟੁਰ ਮਿਲਿਓ ਜੁਲਾਹੋ, ਹਰ ਕੇ ਲੋਗਾ ਮੈਂ ਤੋ ਮਤ ਕਾ ਪੂਰਾ, ਜਉ ਤਨ ਕਾਸੀ ਤਜੇ ਕਬੀਰਾ, ਰਮਈਏ ਕਹਾ ਨਿਹੋਰਾ ਰਹਾਓ। ਕਹਿਤ ਕਬੀਰ ਸੁਨ ਹੋਰੇ ਲੋਈ, ਭਰਮ ਨਾ ਭੁੱਲੋ ਕੋਈ, ਕਿਆ ਕਾਸੀ ਕਿਆ ਉਖਰ ਮਗ ਹਰ, ਰਾਮ ਹਿਰਦੇ ਜ ਹੋਈ, ਇੰਦਰ ਲੋਕ ਸਿਵ ਲੋਕੇ ਜੈਬੋ, ਪੁੱਛੈ ਤਪ ਕਰ ਬਾਹਰ ਆਇਬੋ। ਕਿਆ ਮੰਗੋ ਕਿਛ ਸਿਰ ਨਾਹੀ, ਰਾਮ ਨਾਮ ਰਖਵਨ ਮਾਹੀ ਰਹਾਓ, ਸੋਭਾ ਰਾਜ ਵਿਵੇ ਵਡਿਆਈ, ਅੰਤਰ ਕਾਊ ਸੰਗ ਸਹਾਈ, ਪੁੱਤਰ ਕਲਚ ਕਲੱਤਰ ਲਛਮੀ ਮਾਇਆ, ਇੰਤੇ ਕਹੋ ਕਵਨੇ ਸੁਖ ਪਾਇਆ। ਕਹਿਤ ਕਬੀਰ ਅਵਰ ਨਹੀਂ ਕਾਮਾ, ਹਮਰੇ ਮਾਨ ਧਨ ਰਾਮ ਕੋ ਨਾਮਾ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਰਾਮ ਨਾਮ ਸਿਮਰਨ ਬਿੜ ਬੂੜ ਤੇ ਦਿਖਾਈ ਰਹਾਉ। ਬਣਤਾ ਸੁਤ ਦੇ ਗ੍ਰਹਿ ਸੰਪਤ ਸੁਖਦਾਈ, ਇਨਮੈ ਕੱਚ ਨਾਹੇ ਤੇਰੋ ਕਾਲ ਅਬਦਿਆਈ, ਅਜਾਮਲ ਗਜ ਗਨਕਾ ਪਤਤ ਕਰਮ ਕੀਨੇ, ਤਿਉ ਉਤਰ ਪਾਰ ਪਰੇ ਰਾਮ ਨਾਮ ਲੀਨੇ। ਸੂਕਰ ਕੂਕਰ ਜੋਨ ਭਰਮੇ, ਤਉ ਲਾਜ ਨ ਆਈ, ਰਾਮ ਨਾਮ ਚਾੜ ਅੰਮ੍ਰਿਤ,
काहे बिख खाई। ताज भरम कर्म बेद निखेद राम नाम लेही गुर प्रसाद जान कबीर राम कर सुनेही। त्रासरी बाणी भगत नाम देव जी की एक ओंकार सतगुर प्रसाद गहरी करके नीव खुदाई ऊपर मंड बचाए मार कंडे ते को दिखाए जेन त्रिण तर मूड बुलाए हमरो करता राम स्नेही काहे रे नर गर्भ करता हो बिरसा झूठी दे ही रहाओ मेरी मेरी कैरो करते दुर्योधन से पाई बारह योजन छत्र चले था दे ही गिरजन खाई सर्वलो सोयन की लंका होती रावण से अधिकाई कहाँ पहो दरबा दया थी खिर में पही पराई दुर्वासा शिव करत ठगौरी जादवे फल पाए कृपा करी जन अपने ऊपर राम देव हर गुण गाए दस बरागर मोय बस की नी पंचों का विट नहावो सदर दोए भरे अमृत सार वेखो मार कटावो पाछे बहुर नया बन पावो अमृत वाणी करते उचरो आत्म कौ समझावो रुहाओ बज्र कुठार मोए चीना कर मिनत लग पावो संतन के हम उल्टे सेवक भगतन ते डर पावो ए संसार ते तवी छूटो जो माया न लपटावो माया नाम गर्भ जोन का तेहे ताज दर्शन पावो इत कर भगत करे जो जान तिन पाओ सगल चुकाइए कहत नाम दियो वार क्या परबो ए संजम हर पाइए मारवाड़ जैसे निर्बालहा बेल बालहा कर हला ज्यों क्रांक निदनाद बालहा त्यों मेरे मन रामैया तेरा नाम रूड़ो रूप रूड़ो आतरंग रूड़ो मेरो रामैया रहाओ ज्यों तरणी को इंद्र बालहा कुसम बास जैसे भवरला ज्यों कोकर को अम्बा

ਬਨਾ ਤਿਉ ਨਾ ਮੈਂ ਮਨ ਵਿਠਲਾ ਪਹਿਲ ਪੁਰੀਏ ਪੁੰਡਰਕ ਬਨਾ ਤਾਂ ਚੰਸਾ ਸਗਲੇ ਜਨਾ ਕਿਸ ਨਾ ਤੇ ਜਾਨੂ ਹਰ ਹਰ ਨਾ ਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਬਰਾ ਹਸਗਾ ਹਸ ਉਸਗਾ ਹਰ ਕਾ ਬਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹਾਉ ਨਾ ਚੰਤੀ ਗੋਪੀ ਜਨਾ ਨਈਆ ਤੇ ਵੈਰੇ ਕੰਨਾ ਤਰਕਨਾ ਚਾਹ ਭਰਮੀਆਂ ਚਾਹ ਕੇਸਵਾ ਬਚਾਉਨੀ ਆਈਏ ਬਈਏ ਏਕ ਆਨ ਜੀਓ ਪਿੰਧੀ ਉਪਕਲੇ ਸੰਸਾਰਾ ਰਾਮ ਰਾਮ ਆਏ ਤੁਮ ਚੇ ਦੁਆਰਾ ਤੂੰ ਕੁੰਦਰੇ

ਧਨ ਤੇ ਬਹਿ ਮੁਨ ਜਨ ਜਿਨ ਧਿਆਇਓ ਹਰਿ ਪ੍ਰਭ ਮੇਰਾ। ਮੇਰੇ ਮਾਥੇ ਲਾਗੇ ਲੈ ਧੂੜ ਗੋਬਿੰਦ ਚਰਨਨ ਕੀ। ਸੁਰ ਨਾਰ ਮੁਨ ਜਨ ਤਿਨਹੂੰ ਤੇ ਦੂਰ ਰਹਾਓ, ਦੀਨ ਕਾ ਦਿਆਲ ਮਾਧੋ ਗਰਬ ਪਰਹਾਰੀ, ਚਰਨ ਸਰਨਾਮਾ ਬਲ ਤਿਹਾਰੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਆਪ ਪਤੀ ਯਾਰ ਕਿਆ ਕੀਜੈ, ਬਚਨੀ ਤੋਰ ਮੋਰ ਮਨਵਾਨੈ, ਜਨ ਕੋ ਪੂਰਨ ਦੀ ਜੈ, ਹੋ ਬਾਲ ਬਲ ਜਾਓ ਰਵਈਆ ਕਾਰਨੇ, ਕਾਰਨ ਕਵਨ ਅਬੋਲ ਰਹਾਓ। ਬਹੁਤ ਜਨਮ ਵਿਚਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵਾ, ਚਿਰ ਭੈਓ ਦਰਸ਼ਨ ਦੇਖੇ, ਚਿਤ ਸਿਮਰਨ ਕਰੋ ਨੈਣ ਅਵਲੋਕਨੋ, ਸ਼ਰਵਣ ਬਾਣੀ ਸੁਦਾਸ ਪੂਰਾ ਖੋ, ਮਨ ਸੋ ਮਦ ਕਰ ਕਰੋ, ਚਰਨ ਹਿਰਦੇ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੇ ਰਹਾਓ, ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ, ਨਾਮ ਤੇਰੋ ਆਰਤੀ ਮਜਨ ਬੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾ ਸਾਰੇ ਰਹਾਓ, ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ, ਨਾਮ ਤੇਰਾ ਕੇਸਰੋ ਲੇ ਛਿਟਕਾਰੇ, ਨਾਮ ਤੇਰਾ ਅੰਬਲਾ, ਨਾਮ ਤੇਰੋ ਚੰਦਨੋ ਕਾਸ ਜਪੇ ਨਾਮ ਲੈ ਤੁਝੇ ਕੋ ਚਾਰੇ, ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ, ਨਾਮ ਤੇਰੋ ਤੇਲੇ ਬਾਹੇ ਸਾਰੇ,

ਨਾਮ ਤੇਰਾ ਤੂੰ ਚਵਰ ਢੋਲਾਰੇ। ਦਸ ਅੱਠਾ ਅੱਠ ਸੱਠੇ ਚਾਰੇ ਖਾਣੀ, ਇਹ ਹੈ ਵਰਤਨ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੂ ਆਰਤੀ, ਹੱਥ ਨਾਮ ਹੈ ਹਰ ਬਹੁਤ ਵਾਰੇ। ਰਾਸਰੀ ਬਾਣੀ ਭਗਤਾਂ ਕੀ, ਤੇਰੇ ਲੋਚਨ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ, ਪਉਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੂ ਕਰਮਰੀ ਰਹਾਉ। ਸੰਕਰਾ ਮਸਤਵਸਥਾ ਸੁਰ ਸ੍ਰੀ ਇਸ਼ਨਾਨ ਰੇ, ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ, ਕਰਮ ਕਰ ਕਲੰਕ ਮਹੀਠਸ ਰੀ। ਵਿਸ਼ਵ ਕਾ ਦੀਪਕ ਸੁਆਮੀ, ਤਾਚੇ ਰੇ ਸਵਾਰਥੀ ਪੰਖੀ ਰਾਏ ਗਰੁੜ, ਤਾਚੇ ਵਾਦਵਾ ਕਰਮ ਕਰ ਅਰੁਣ ਪਿੰਗੁਲਾ ਰੀ, ਅਨਕ ਪਾਤਕ ਹਰਤਾ ਤ੍ਰਿਪਵਣ ਨਾਥ ਰੀ। ਤੀਰਥ ਤੀਰਥ ਭ੍ਰਮਤਾ ਲਹੇ ਨ ਪਾਰ ਰੀ, ਕਰਮ ਕਰ ਕਪਾਲ ਫੀਟ ਸ੍ਰੀ। ਅੰਮ੍ਰਿਤ ਸਸੀ ਤੇ ਲਛਮੀ ਕਲਪ ਤਰ, ਸਿਖਰ ਸੁਨਾਗਰ ਨਦੀ ਚੇ ਨਾਥੰ, ਕਰਮ ਕਰ ਖਾਰ ਫੀਟ ਸ੍ਰੀ। ਦਾਦੀ ਲੇ ਲੰਕਾ ਗਾੜ ਉਪਾੜੀ ਲੇ ਰਾਵਣ, ਬਾਣ ਸਾਲ ਵਿਸਾਲ ਆਣ ਦੋਖੀ ਲੇ ਹਰੀ, ਕਰਮ ਕਾਰਕ ਚੌਟੀ ਮਫੀਟ ਸਰੀ। ਪੂਰਬ ਲਾਓ ਕ੍ਰਿਤ ਕਰਮ ਨਾ ਮਿਟੇਰੀ, ਕਰ ਗਹਿਣਤਾ ਚੇਮੋ ਜਾਪੀ ਅਲੇ ਰਾਮ ਜੀ ਨਾਮ। ਬਦਤ ਤਰਲੋਚਨ ਰਾਮ ਜੀ ਸ੍ਰੀ ਸੈਣ, ਧੂਪ ਦੀਪ ਕ੍ਰਿਤ ਸਾਜੀ ਆਰਤੀ, ਮਾਰਨੇ ਜਾਓ ਕਮਲਾ ਪਤੀ, ਮੰਗਲਾ ਹਰ ਮੰਗਲਾ।

ਗੁਰੂ ਨਾਮ ਦਿਓ ਰਿਨ ਲਾਤਾ ਮੇਰੇ ਮਨ ਭਜ ਰਾਮ ਨਾਮ ਸਵਾਰਥਾ ਗੁਰਪੂਰੇ ਹਰ ਨਾਮ ਦ੍ਰਿੜਾਇਆ ਬਿਨ ਆਵੈ ਜੀਵਨ ਬਿਰਥ ਅਰਹਾਉ ਬਿਨ ਗੁਰ ਮੂੜ ਪੈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨ ਸੇਵੇ ਕਭੂ ਤਿਨ ਸਭ ਜਨਮ ਕਾਥਾ ਜਿਨ ਸਾਧੂ ਚਰਨ ਸਾਧ ਭਗ ਸੇਵੇ ਤਿਨ ਸਫਲਿਓ ਜਨਮ ਸੁਨਾਥਾ

ਸਰਣੀ ਉਧਰ ਦੇ ਅੰਧ ਕੂਤੇ ਲਾਭੂ ਆਪਣੀ ਚਰਨੀ ਰਹਾਓ ਗਿਆਨ ਧਿਆਨ ਕਿਸ ਕਰਮ ਨ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮੈਂ ਧਰਣੀ ਹਰ ਦਰਸ਼ਨ ਤ੍ਰਿਵਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਭਰਣੀ ਜੈਤ ਸ੍ਰੀ ਮਹੱਲਾ ਪੰਜਵਾਂ ਹਰ ਜਨ ਸਿਮਰੋ ਹਿਰਦੇ ਨਾਇ ਰਾਮ ਹਰ ਜਨ ਕੋਪ ਦਾ ਨਿਟਣੇ ਆਵੈ ਪੂਨ ਦਾਸ ਕੇ ਕਾਮ ਰਹਾਉ ਕੋਟ ਵਿਘਨ ਵਿਨਸੇ ਹਰ ਸੇਵਾ ਨਿਸ਼ਚਲ ਗੋਬਿੰਦ ਧਾਮ ਭਗਵੰਤ ਭਗਤ ਕੋ ਪੌਕਸ ਨਾਹੀ ਆਦਰ ਦੇਵਤ ਜਾਮ ਰਹਾ ਸਤਿ ਗੁਰਬਾਲ ਜੋ ਕਰਨੀ ਸੋਇ ਸੋ ਵਿਨਸ ਦਖਾਮ ਚਰਨ ਕਮਲ ਹਿਰਦੇ ਗਉ ਨਾਨਕ ਸੁਖ ਸਮੂਹ ਵਿਸਰਾਮ ਜੈ ਸ੍ਰੀ ਮਹਲਾ ਨੋਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਭੁੱਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤੇ ਦਿਆ ਬੰਦਾਇਓ ਰਹਾਓ ਸਮਝ ਨਹੀਂ ਇਹਨਾਂ ਪਰੀ ਵਿਖੇ ਰਸ ਰਚਿਓ ਜਸ ਅਸ ਹਰ ਕੋ ਵਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਕੁਜਨ ਕੋ ਥਾਇਓ ਰਤਨ ਰਾਮ ਗੜ ਹੀ ਕੇ ਭੀਤਰ ਤਾਸ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਵਿਰਤਾ ਜਨਮ ਗਵਾਇਓ ਜੈ ਸ੍ਰੀ ਮਹਲਾ ਨੌਵਾਂ ਹਰਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਭਇਓ ਰਿਅੰਤਰ ਸਨ ਗਈ ਕਿਰਪਾ ਨੇ ਤੇਰੀ ਨੁਹਾਓ ਮਹਾਂਪਤਤ ਮੁਗਧ ਲੋਭੀ ਪੁਨ ਕਰਤ ਪਾਪ ਅਭਾਰਾ ਹੈ ਮਰਵੇ ਕੋ ਵਿਸਰਤ ਨਾਹਿਨ ਤੇ ਚਿੰਤਾ ਦਨ ਜਾਰਾ ਕੀਏ ਪਾ ਮਿਰਤ ਕੇ ਕਾਰਨ ਦੈਸ ਕੋਟ ਧਾਇਆ ਕਟੀ ਪਿੱਤਰ ਬਸੇ ਨਿਰੰਜਨ ਦਾ ਕੁਮਰ ਨ ਪਾਇਆ ਨਾਹਿਨ ਗੁਣ ਨਾਹਿਨ ਕਛ ਜਬ ਤਬ ਕੌਣ ਕਰਮ ਅਬ ਕੀ ਜੈ ਨਾਨਕ ਹਾਰ ਪਰਿਓ ਸਰਨਾਗਤ ਅਭੈ ਥਾਨ ਪ੍ਰਭ ਦੀਜੈ ਜੈ ਸ੍ਰੀ ਮਲਾ ਨੋਵਾ ਮਾਨ ਰੇ ਸਾਚਾ ਕਹੋ ਵਿਚਾਰਾ ਰਾਮ ਨਾਮ ਸਿਵਾਨੋ ਸਗੁਰ ਸੰਸਾਰ ਰਹਾਓ ਜਾ ਕੋ ਜੋਗੀ ਖੋ ਸਾਰੇ ਪਾਇਓ ਨਾ ਤੇ ਪਿਆਰਾ ਸੋ ਸੁਆਮੀ ਤੁਮ ਨਿਕਟ ਪਛਾਨੋ ਰੂਪ ਰਖ ਦੇ ਨਿਆਰਾ ਪਾਵਨ ਨਾਮ ਜਗਤ ਮੈਂ ਹਰ ਕੋ ਕਹੂ ਨ ਸੁਮਾਰਾ ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਦ ਤੁਹਾਰਾ ਜੈ ਸ੍ਰੀ ਮਹਲਾ ਨੋ ਮਹਲਾ ਪੰਜਵਾਂ ਸ਼ੰਤ ਕਰ ਪੈ ਲੈ ਕੋ ਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋ ਵੰਦ ਨੀਤ ਖੋਲ ਕਪਟ ਗੁਰਵੇਲੀਆ ਨਾਨਕ ਹਰ ਸੰਗਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇਕਰੋ ਬੇਨਤੀਆਂ ਜਿਸ ਮੋਹਨ ਲਾਲ ਪਿਆਰੇ ਔਖਰੋਂ ਫਿਰੋ ਗੁਜਾਂਤੀਆਂ ਦਿਸ ਦਸ ਪਿਆਰੇ ਸਿਰ ਧਰੀ ਉਤਾਰੇ ਕਪੋਰੀ ਦਰਸ਼ਨ ਦੀਜੇ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਪੀਨਾ ਧੀਰੀ ਜਾਏ ਪ੍ਰਭ ਸਿਵ ਮਾਲੀਨਾ ਜਿਉ ਜਲਵੀਨਾ ਚਾਤਰਕ ਜਿਵੇ ਤਸੰਤੀਆਂ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਥਿਆ ਬਜੰਤੀਆਂ ਯਾਰ ਵੇ ਪੜੇ ਹਬੇ ਸਖੀਆਂ ਮੂੰਹ ਕਹੀ ਨਾ ਜਈਆਂ ਯਾਰ ਵੇ ਇੱਕ ਨੂੰ ਇੱਕ ਜਾੜੇ ਆਉ ਕਿਸ ਚੇਤਿਆਂ ਇੱਕ ਦੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ ਮਨ ਚਾਓ ਠੰਦਾ ਹਉ ਕਦ ਪਾਈ ਗੁਣਤਾਸਾ ਜਿੰਨੀ ਮੈਂਡਾ ਲਾਲ ਰੀਝਾਇਆ ਹਉ ਤਿਸ ਆਗੇ ਵੰਡੇਹੀਆਂ ਨਾਨਕ ਕਹੇ ਸੁਣ ਬਿਨੋ ਸੁਹਾਗਣ ਮੂੰਹ ਦੱਸ ਡਿੱਖਾਂ ਫਿਰ ਕਹੀਆ ਯਾਰ ਵੇ ਪ੍ਰਿਆ ਆਪਣ ਬਾਣੀ ਕਿ ਚਨੀ ਸੀ ਚੰਦਾ ਯਾਰ ਵੇ ਤੇਰਾ ਵਿਆ ਲਾਲ ਮੂੰਹ ਦੱਸ ਸੰਦਾ ਲਾਲ ਨੰਦੈ ਪਾਇਆ ਆਪ ਗਵਾਇਆ ਜਦਨ ਭਾਗ ਮਥਾਣੇ ਬਾਂਹ ਭਗਣ ਠਾਕਰੋ ਕਿਧੀ ਗੁਣ ਅਵਗੁਣ ਨਾ ਪਛਾਣੇ ਗੁਣ ਹਾਰ ਤੇ ਪਾਇਆ ਰੰਗ ਲਾਲ ਬਣਾਇਆ ਹਵੋ ਤੇ ਸਭੋ ਕਿਸ ਸੰਦਾ ਜਾ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਬਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਹਿੰਦੀ ਸਾਵੇਂ ਪਾਈ ਪਰ ਲੋੜੀਂਦਾ ਆਇਆ ਬੱਜੀ ਵਧਾਈ ਮਹਾਂ ਮੰਗਲ ਐਸੀਆ ਫਿਰ ਦਿਆਲ ਸਰਦਮ ਰੰਗੀਆ ਵੜ ਭਾਗ ਪਾਇਆ ਗੁਰਮਿਲਾਇਆ ਸਾਧ ਕੇ ਸਤਸੰਗੀਆ ਆਸਾ ਮਨਸਾ ਸਗਲ ਪੂਰੀ ਪ੍ਰੇ ਅੰਕ ਅੰਕ ਮਿਲਾਈ ਬਿਨਵੰਤ ਨਾਨਕ ਸੁਖ ਸੁਖੇ ਦੀ ਸਾਹ ਹੈ ਗੁਰਮਿਲ ਪਾਈ ਜੈ ਸ੍ਰੀ ਮਹਲਾ ਪੰਜਵਾਂ ਕਰ ਦੂਜਾ ਚੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਉੱਚਾ ਗੁਮ ਪਾਠ ਪ੍ਰਭ ਕਥਨ ਜੈ ਕਥ ਨਾਨਕ ਪ੍ਰਭ ਸਰਣਾਗਤੀ ਰਾਖਣ ਕੋ ਸੁਮਰਾਤ ਸੰਤ
ज्यों जानो त्यों राखो और प्रभु तेरे आओ किते गणो असंख अवगुण मेरे आ असंख अवगुण कते मेरे नितुरा सदभूलिये मो मगन विकराल माया तो प्रसादि गुलिये लू कर तो विकार विखड़े प्रभु नेर हूते नेरिया बनवंत नानक दार दया तारो ਕਾਰਡ ਭਵ ਜਲ ਫੇਰਿਆ ਸਲੋਕ ਨਿਤ ਨਭ ਸੰਖ ਗੁਣ ਉੱਚਾ ਦਾ ਉੱਚਾ ਪ੍ਰਭ ਕਾ ਨਾਉ ਨਾਨਕ ਕੀ ਬੇਨੰਤੀ ਆ ਮਿਲੇ ਰਿਥਾ ਵੇ ਥਾਉ ਚੰਤ ਦੂਸਰ ਨਾ ਹੀ ਠਾਉ ਕਾ ਪੈ ਜਾਈਏ ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ ਧਿਆਏ ਸੋ ਪ੍ਰਭ ਸਦਾ ਆਪਣਾ ਮਨੇ ਚ ਦੇ ਪਾਈਏ ਤਜ ਮਾਨ ਮੋਹ ਵਿਕਾਰ ਦੂਜਾ ਏਕ ਸਿਉਨ ਬੁਲਾਈਐ ਅਰਪ ਮਨ ਧਨ ਪ੍ਰਭੂ ਆਗੇ ਆਪ ਸਗਲ ਬਿਟਾਈਏ ਸਭ ਹੈ ਬਿਰਵੰਤ ਨਾਨਕ ਧਾਰ ਕਿਰਪਾ ਸੱਚ ਨਾਮ ਸਵਾਈਏ ਸਲੋਕ ਰੇ ਮਨ ਤਾਗੋ ਧਿਆਈਏ ਸਭ ਤਿਆਗੇ ਆਤ ਰਾਮ ਨਾਮ ਧਾਨ ਸੰਚੀਏ ਨਾਨਕ ਨਿਵੈ ਸਾਤ ਚੰਤ ਸਤਰੀਏ ਪ੍ਰਭ ਏਕ ਦੂਸਰ ਨਾਇ ਕੋਏ ਥਾਂ ਥਰਾਂਦਰ ਆਪ ਜਲ ਸਲਵਈਨ ਸੋਏ ਜਲ ਸਲਵਈਨ ਪੂਰਿਆ ਸਰਬਦਾਤਾ ਪ੍ਰਭ ਧਨੀ ਗੋਪਾਲ ਗੋਬਿੰਦ ਅੰਤ ਨਾਹੀ ਬੇਅੰਤ ਗੁਣ ਤਾਂ ਕੇ ਕਿਆ ਕਹਿਣੀ ਪਦ ਸਰਨ ਸੁਆਮੀ ਸੁਖੇ ਗਾਮੀ ਪਿਸ ਬਿਨਾ ਅਨ ਨਾਹੀ ਕੋਏ ਬਿਰਵੰਤ ਨਾਨਕ ਦਇਆ ਧਾਰੋ ਤਿਸ ਪ੍ਰਭ ਨਾਮ ਹੋਏ ਜਲੋਕ ਚਿਤ ਜੇ ਚਿਤ ਵਿਸੋ ਪਾਇਆ ਨਾਨਕ ਨਾਮ ਧਿਆਏ ਸਭ ਖੁਸਵਾਇਆ ਚੰਤ ਆਪ ਮਨ ਜੁੜ ਗਏ ਸਾਧੂ ਸੰਗ ਮਿਲੇ ਗੁਰਮੁਖ ਨਾਮ ਲੈ ਜੋਤੀ ਉਤਰ ਲੈ ਹਰ ਨਾਮ ਸਿਮਰਤ ਬਟੇ ਕਿਰਵਿਕ ਪੂਜੀ ਤਪਤ ਘਾਨਿਆ ਗੈ ਬੁਝਾ ਲੈ ਨੇ ਦਇਆ ਆਓ ਗਈ ਨੇ ਆਪਣੇ ਕਰਮਾਂ ਨੇ ਆਊਂਗਾ ਲੈ ਅੰਕ ਲਾਏ ਹਰ ਵਿਲਾਏ ਜਨਮ ਮਰਣਾ ਦੁੱਖ ਜਲੇ ਬ੍ਰੰਤ ਨਾਨਕ ਦਇਆ ਧਾਰੀ ਮੇਲ ਲੀਨੇ ਕਬਲੇ ਜਾ ਸ੍ਰੀ ਚੰਦ ਮਹਲਾ ਪੰਜਵਾਂ ਮਾਧਾਣੂ ਸਜਾਰ ਘਰ ਵਟਿਆ ਕਰਤੇ ਪਾਪ ਅਨੇਕ ਵਾਰ ਰੰਗ ਰਟਿਆ ਲੋ ਮੋ ਵਿਭਾਨ ਬੂਡੇ ਵਰਣਾ ਚੀਤ ਨ ਆਵੇ ਪੁੱਤਰ ਮਿੱਤਰ ਵਿਹਾਰ ਬਨਤਾ ਕਰਤ ਵਿਹਾਵੇ ਦਸ ਪੁੱਜ ਦਿਵ ਸਿਆਏ ਲਿਖੇ ਵਾਏ ਦੁੱਖ ਧਰਮ ਦੂਤੇ ਡਿਟਿਆ ਕਿਰਤ ਕਰਮ ਨਾ ਮਿਟੇ ਨਾਨਕ ਹਰ ਨਾਮ ਤਨ ਖਟਿਆ ਉਦਮ ਕਰੇ ਅਨੇਕ ਹਰ ਨਾਮ ਨ ਗਾਵਹੀ ਪਰ ਮੈਂ ਜੋਨ ਅਸੰਕ ਮਰ ਜਨਮ ਆਵਈ ਪਸੂ ਪੰਕੀ ਸੈਲ ਤਰਵਰ ਕੁਰ ਤੋ ਕਛੂ ਨ ਪਾਵੈ ਬੀਜ ਬੋਬਸ ਭੋਗ ਭੋਗੈ ਅਕੀ ਆਪਣਾ ਪਾਵੇ ਰਤਨ ਜਨਮ ਰੰਤ ਜੂਏ ਪ੍ਰਭੂ ਆਪਣਾ ਪਾਵੇ ਬਿਨਵੰਤ ਨਾਨਕ ਭਰਵੇਂ ਭਰਮਾਏ ਕਨੇਕ ਡਿਗਣਾ ਪਾਵੇ ਜੋਬਨ ਗੈਵਦੀ ਤੇ ਜਨਮਨ ਬੈਠਿਆ ਕਰ ਕੰਪੇ ਸਿਰ ਨੈਣ ਡੋਲ ਨਾ ਡਿਟਿਆ ਨੈ ਨੈਣ ਦੀ ਸੇ ਬਿਨ ਬਜਨੀ ਸੈ ਚੋੜ ਪਾਇਆ ਚਾਲਿਆ ਕਹਿਆ ਨਵਾਨੇ ਸਿਰਖਾਕ ਛਾਨੇ ਜਿਨ ਸੰਗ ਮੰਤਨ ਜਲਿਆ ਸਿ ਰਾਮ ਰੰਗ ਪਾਰਪੂਰਨ ਨਿਮਕ ਮਰਣਾ ਮਰ ਮੈਂ ਉੱਠਿਆ ਬਿਰਵੰਤ ਨਾਨਕ ਕੋਟ ਕਾਗਰ ਬਿਨ ਸਵਾਰਨਾ ਝੂਠਿਆ ਚਰਨ ਕਮਲ ਸਰਣਾਏ ਨਾਨਕ ਆਇਆ ਦੁਤਾਰ ਮੈਂ ਸੰਸਾਰ ਪ੍ਰਭ ਆਪਤ ਨਾਇਆ ਮਿਲ ਸਾਧ ਸੰਗ ਹੈ ਬਸ ਸ੍ਰੀ ਤਾਰ ਕੋ ਕਰ ਅੰਗ ਪ੍ਰਭ ਜੀ ਤਾਰਿਆ ਹਰ ਮਾਨ ਲੀਏ ਨਾਮ ਦੀਏ ਅਮਰ ਕਛ ਨ ਵਿਚਾਰਿਆ ਗੁਣਦਾਨ ਪਾਠ ਠਾਕੁਰ ਪ੍ਰਭ ਗੁਣ ਨਿਦਾਨ ਪਾਠ ਠਾਕੁਰ ਮਨ ਲੋੜੀਂਦਾ ਪਾਇਆ ਬਿਰਵੰਤ ਨਾਨਕ ਸਦਾ ਤ੍ਰਿਪਤੇ ਹਰ ਨਾਮ ਭੋਜਨ ਖਾਇਆ ਜੈ ਸ੍ਰੀ ਮਹਲਾ ਪੰਜਵਾਂ ਵਾਰ ਸਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨਿਆ ਮੱਧ ਪੂਰਨਿਆ ਅੰਤ ਪੂਰਨ ਪਰਮੇਸ਼ਰੇ ਸਵਰੰਤ ਸੰਤ ਸਰਬੱਤ ਰਮਣ ਨਾਨਕ ਅਗਨਾਸੁਰ ਜਗਦੀਸ਼ਰਾਏ ਵੇਖਨ ਸੁਨ ਸੁਨਾਵਨੋ ਮਨ ਮੈਂ ਦ੍ਰਿੜੀਏ ਸਾਚ ਪੂਰੇ ਸਰਬੱਤਰ ਮੈਂ ਨਾਨਕ ਰੰਗ ਰਾਜ ਪੌੜੀ ਹਰ ਏਕ ਦਿਨ ਜਿਨ ਗਾਈਏ ਪ੍ਰਵੰਤਰ ਸੋਈ ਕਰਨ ਕਾਰਨ ਸੁਰਤ ਪ੍ਰਭ ਜੋ ਕਰੇ ਸੋ ਹੋਈ ਖਿਨ ਮੈਂ ਥਾਪੋ ਥਾਪਦਾ ਦਿਸਵੇ ਨਹੀਂ ਕੋਈ ਖੰਡ ਬ੍ਰਹਿਮੰਡ ਪਾਤਾਲ ਦੀ ਪ੍ਰਭਿਆ ਸਭ ਲੋਈ
ਜਿਸਿ ਆਪ ਜਾਇ ਸੋ ਬੁਝਿ ਨਿਰਮਲ ਜਨ ਸੋਈ ਸਲੋਕ ਅਰਜੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਸ ਸਾਸ ਬਿਰੰਤ ਨਾਨਕ ਵਹਾਗਨਾ ਬਿਰਾਸਨ ਮੁਖ ਤਲੈ ਪੈਰ ਉਪਰੇ ਵਸੰਦੋ ਕੋਹ ਥੜੈ ਥਾਏ ਨਾਨਕ ਸੋ ਧਣੀ ਕਿਉਂ ਸਾਰੇ ਉਦਰੇ ਜਿਸ ਨਾਇ ਪੌੜੀ ਰਾਕਤ ਬਿੰਦ ਕਰਨ ਮਿਆ ਕਰ ਉਦਰ ਮੁਝਾਰ ਉਰਦ ਮੁਖ ਕੋ ਚੀਲ ਵਿਕਲ ਨਰ ਕੋਰ ਵਾਰ ਹਰ ਸਵਰ ਤੂੰ ਨਾ ਜਲਹੈ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜੇ, ਆਨੰਦ ਇੱਕੂ ਓਂਕਾਰ। ਸਤਿਗੁਰੂ ਪ੍ਰਸਾਦ ਆਨੰਦ ਫਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਬਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾ ਬਣਿਆਈ ਆ ਸਭ ਦੂਤਾ ਗਾਵੋ ਹਰੀ ਕੇਰਾ, ਮਨ ਜੀ ਨੀ ਵਸਾਇਆ, ਕਹਿ ਨਾਨਕੀ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹੀ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ।

ਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੁ ਪਾਵੇ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੀਲੈ ਸਾਗਲ ਜਗਤ ਚੰਗਿਆ।

ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਕ੍ਰਿਸ਼ਨ ਧਿਆਈਆ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਨਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਤਰ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇ ਕਲਾਈ ਤੇ ਗਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖ ਕੇਸਾਂ ਸਵਾਸਾਂ ਸੰਗ ਨਿਭਾਈ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਪ੍ਰਾਚੀਨ ਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦੀ ਕਮਾਈ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਜੀਓ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਗਰੀਬ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਆਪਦੇ ਪਿੱਤਰ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਗਰੀਬ ਨੂੰ ਅੱਜ ਪਾਤਸ਼ਾਹ ਆਪ ਜੀ ਦੇ ਦਰ ਘਰ ਦੇ ਸੇਵਾਦਾਰ ਬੀਬੀ ਅੰਮ੍ਰਿਤ ਕੌਰ ਐਦਨ ਜੋ ਕਿ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਲੈ ਕੇ ਸਮਾਤ ਲੋਕ 'ਤੇ ਆਏ ਸਨ ਗਰੀਬ ਨੂੰ ਅੱਜ ਸਤਿਗੁਰੂ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਕੁਝ ਦਿਨ ਪਹਿਲਾਂ ਚਲਾਣਾ ਕਰ ਗਏ ਨੇ ਤਿੰਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਸਮੂਹ ਪਰਿਵਾਰ ਬੇਟਾ ਸਰਦਾਰ ਹਰਮੀਤ ਸਿੰਘ ਭੈਣ ਜੀ ਅਮਨਦੀਪ ਅਤੇ ਐਦਨ ਪਰਿਵਾਰ ਵੱਲੋਂ ਮਿਲ ਕੇ ਉਹਨਾਂ ਦੀ ਦੇਹ ਉਹਨਾਂ ਦੀ ਸੁੱਖ ਸ਼ਾਂਤੀ ਦੇ ਲਈ ਦੇਹ ਅਰੋਗਤਾ ਸਦੀਵੀ ਕਾਲ ਲਈ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਅੰਤਿਮ ਅਰਦਾਸ ਦੀ ਰਮਤਾ ਮੌਕੇ ਗਰੀਬ ਨਿਵਾਜ ਪਾਤਸ਼ਾਹ ਦੇ ਘਰ ਦਾ ਓਟ ਆਸਰਾ ਲੈਂਦਿਆਂ ਹੋਇਆਂ ਸ੍ਰੀ ਸਹਿਜ ਪਾਠ ਆਰੰਭ ਹੋਣ ਲੱਗੇ ਹਨ ਪਾਠੀ ਸਿੰਘ ਹਾਜ਼ਰ ਹਨ ਸਮੂਹ ਸਮੱਗਰੀ ਹਾਜ਼ਰ ਹੈ ਪਾਤਸ਼ਾਹ ਸਮੂਹ ਸੰਗਤ ਦੀ ਇੱਕ ਮਨ ਇੱਕ ਚਿੱਤ ਅਰਦਾਸ ਹੈ ਮਾਤਾ ਅੰਮ੍ਰਿਤ ਕੌਰ ਨੂੰ ਆਵਾਗਾਉਣ ਦੇ ਚੱਕਰਾਂ 'ਚੋਂ ਬਚਾ ਕੇ ਸਦੀਵੀ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਜੀਵਨ ਵਿੱਚ ਵਿਚਰਦਿਆਂ ਜੇ ਕੋਈ ਜਾਣੇ ਅਣਜਾਣੇ ਵਿੱਚ ਭੁੱਲ ਹੋ ਗਈ ਹੋਵੇ ਗਰੀਬ ਨਿਵਾਜ ਪਾਤਸ਼ਾਹ ਬਖਸ਼ ਦੇਣੀ ਕਿਰਪਾ ਕਰੋ ਪਿੱਤਰ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕਰੋ ਆਪ ਜੀ ਦੀ ਪਿੱਤਰ ਹਜ਼ੂਰੀ 'ਚ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਆਦਰ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਹੁਕਮ ਬਖਸ਼ਿਸ਼ ਕਰੋ ਨਾਲ ਹੀ ਸ੍ਰੀ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਹੋਵੇ ਸੁੱਖ ਹੋਵੇ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਉਪਜਿਓ ਸੋ ਬਿਣਸ ਹੈ, ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਰਾਣਾ ਰਾਉ ਨ ਕੋ ਰਹਿ ਰੰਗ ਨ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ। ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ। ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਮਾਧ ਵੇ ਕਿਆ ਕਹੀਆ ਭਰਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ ਰਹਾਉ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਪਿਆ ਭਿਖਾਰੀ। ਅਸ਼ਤ ਰਾਜ ਬਿਤਰਤ ਦੁਖ ਪਾਇਆ, ਸੋ ਗਤ ਪਈ ਹਮਾਰੀ। ਰਾਜ ਭੁਆੰਗ ਪ੍ਰਸੰਗ ਜੈਸੇ ਹੈ, ਅਬ ਕਿਛ ਮਰਮ ਜਨਾਇਆ। ਅਨਕ ਕਟਕ ਜੈਸੇ ਪੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਸਰਬੈ ਏਕ ਅਨੇਕਾ ਸੁਆਮੀ, ਸਭ ਘਟ ਭੋਗ ਵੈ ਸੋਈ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਸਰਬੈ ਏਕ ਅਨੇਕਾ ਸੁਆਮੀ, ਸਭ ਘਟ ਭੋਗ ਵੈ ਸੋਈ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾਂ ਪੁਰੀਆਂ ਭਾਰ ਸਹਿ ਸਿਆਣਫਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਤਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣਾ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਘਰੇ ਤਨਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖਾ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਇ ਪਾਖਿਆ ਭਾਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਘਰੇ ਦਾ ਤਾਰ ਫੇਰ ਕਹਿ ਅੱਗੇ ਰੱਖੀਐ ਜੇ ਦਿਸਾ ਦਰਬਾਰ ਮੂੰਹ ਕੇ ਬੋਲਣ ਬੋਲੀਐ ਜੇ ਸੁਨ ਭਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾਂ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇ ਤਿ ਸਿਰ ਉਪਾਈ ਵੇਖਾਂ ਵਿਣ ਕਰਮਾਂ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਦਾ ਹੋਰ ਦਸੂਣੀ ਹੋਏ ਨਵਾਂ ਖੰਨਾ ਵਿੱਚ ਜਾਣੀਐ ਨਾਲ ਚਲਾ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਾਗ ਲੇ ਜੇ ਤਿਸ ਨਦਰਨ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਧਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੁਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਂ ਗੁਣਾਂ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹੋ ਸੁਣਿਆ ਹੋਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਸੁਰਤ ਹੋਇਆ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਮਾਰਗ ਠਾਗ ਨਾ ਪਾਏ ਮੰਨੈ ਪਾਸੋਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਛੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੇ ਪਾਵੈ ਮੋਖ ਦੁਆਰ ਮੰਨੈ ਪਰਵਾਰਾ ਸਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇਵਾਨ
ਪੰਚੇ ਸੋ ਹੈ ਦਾਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੀ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਨਾ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਾ ਹੋਵੇ ਸਚਿਆਰ ਧਵਲਾ ਉੱਪਰ ਕੀਤਾ ਪਾਰ ਧਰਤੀ ਹੋਰ ਭਰਾ ਹੋਰ ਹੋਰ ਤਿਸ ਤੇ ਭਾਰਤ ਲੈ ਕੌਣ ਜੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲਿਓ ਰੂਪ ਕੀਤੀ ਦਾਤ ਜਾਣਾ ਕੌਣ ਕਬੂਤ ਕੀਤਾ ਪਸਾਓ ਏਕੋ ਕੁਆਓ ਤਿਸ ਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਹ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਸੋਰ ਆਰਾਮ ਖੋਰ ਅਸੰਖ ਅਮ ਕਰ ਜਾਏ ਜੋਰ ਅਸੰਖ ਅਲਬੜ ਹਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਰਾਏ ਅਸੰਖ ਮਲੇਸ਼ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਿਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਵਾ ਗਮ ਗਮ ਅਸੰਖ ਲੋ ਅਸੰਖ ਕਰੇ ਸਿਰ ਭਾਰ ਹੋਏ ਅਸੰਖ ਕਹੇ ਸਿਰ ਭਾਰ ਹੋਏ ਅਸੰਖ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਹਨੇ ਲਿਖੇ ਤੇ ਸਰਣਾਏ ਜੇ ਫਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾ ਮਿਣਨਾ ਮੈਂ ਨਾ ਹੀ ਕੋ ਥਾਉ ਕੁਦਰਤ ਕੌਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਿਆ ਉਹ ਧੋਏ ਭਰੀਆ ਮਤ ਪਾਪਾ ਕਹਿ ਸੰਗ ਉਹ ਤੋ ਪਹਿਨਾ ਮੈਂ ਕਹਿ ਰੰਗ ਪੁੰਨੀ ਪਾਪੀ ਆਖਣ ਨਾ ਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜਾ ਪੀ ਹੀ ਖਾਓ ਨਾਨਕ ਹੁਕਮੀ ਆਵੋ ਜਾਓ ਤੀਰਥ ਤਪ ਦਿਆ ਦਾਦਾਨ ਜੀ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਸਤ ਆਤ ਬਾਣੀ ਬਰਮਾਓ ਸਤ ਸਹਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੁਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਕਿਵ ਸਲਾਈ ਕਿਉਂ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਇਆ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਹੈ ਪਾ ਤਾਲਾਂ ਪਤਾ ਲੱਖ ਅਗਾਸਾਂ ਗਾਸ ਓੜਕ ਓੜਕ ਭਾਲ ਥਕੇ ਵੇਦ ਕਹਿਣ ਇੱਕ ਵਾਸ ਸਹਿਸ ਅਠਾਰੇ ਕਹਿਣ ਕਿਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣਾ ਆਮ ਸਾਹ ਲਾਹੀ ਸਾ ਲਾਏ ਤੀ ਸੁਰਤ ਨਾ ਪਾਈਆਂ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੋਲਣਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨਾ ਦੇਣ ਅੰਤ ਅੰਤ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣਾ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਮ ਏਵੜ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣਾ ਸੋਏ ਜੇਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋਤ ਅਪਾਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਲੈਲਾ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤਿਆਂ ਦੂਖ ਪੂਜ ਸਾਦ ਮਾਰ ਇਹ ਪੀ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕਾ ਕੋਏ ਜੇ ਕੋ ਖਾਏ ਕ ਆਖਣ ਪਾਏ ਉਹ ਜਾਣਾ ਜਿਤਿਆ ਮੁਖਾਏ
ਆਪੇ ਜਾਣੇ ਆਪੇ ਦੇ ਆਖੇ ਸਿਪ ਕੇਈ ਕੇ ਜਿਸ ਨੂੰ ਬਖਸ਼ੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣਾ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਅਮੁੱਲ ਆਵਾ ਅਮੁੱਲ ਜਾਏ ਮੁੱਲ ਪਾਏ ਅਮੁੱਲਾਂ ਸਮਾਏ ਅਮੁੱਲ ਧਰਮ ਅਮੁੱਲ ਦੀ ਮਾਨ ਅਮੁੱਲ ਤੁਲ ਅਮੁੱਲ ਫੁਰਮਾਨ ਅਮੁੱਲ ਬਖਸ਼ੀਸ਼ ਅਮੁੱਲ ਫੁਰਮਾਨ ਆ ਅਮੁੱਲ ਕਰਮ ਅਮੁੱਲ ਹੁਰਮਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਹੁਰਮਾਨ ਆ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਹ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ ਆਖੇ ਬਰਮੇ ਆਖਿਆ ਇੰਦਾ ਆਖਿਆ ਗੋਪੀਤਾ ਗੋਬਿੰਦ ਆਖੇ ਈਸਰੇ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਿਆ ਕੇਈ ਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਏ ਸਿਰਗਾ ਵਾਰਾਂ ਗਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸੁ ਕਹੀਐ ਕੀਤੇ ਗਾਵਣ ਹਾਰੇ ਗਾਵੇ ਤੁਨੋ ਪੌਣ ਪਾਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀ ਸਜੁਗ ਜਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮਸ਼ ਪਿਆਲੇ ਗਾਵਣ ਰਤਨੋ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ।

ਅਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾਪਤ ਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਬੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਥਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਵਨਾ ਨਾਥੀ ਸਭ ਜਾਂ ਕਿਰੇ ਦਸੇ ਦੇ ਅਵਰਾ ਸਾਧ ਸੰਯੋਗ ਵਾਜੋਗ ਦੋਏ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਥਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸੁਭਾਵੈ ਤਿਵੇ ਚਲਾਵੈ ਜੇ ਹੋਵੈ ਫਰਮਾਨ ਉਹ ਵੇਖਿਆ ਉਹ ਨਾ ਨਦਰ ਨਾ ਆਵੈ ਬਹੁਤਾ ਇਹੋ ਬਨਾਨ ਆਦੇਸ਼ ਤਸਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖਿਆ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਥਾ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂ ਜੀ ਪਾਉ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਏ ਤਰ੍ਹਾਂ ਪਤ ਪਵੜੀਆਂ ਚੜੀਆ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇ ਨ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਤਾਲ ਤਿਸਵੇ ਧਰਤੀ ਥਾਵ ਰੱਖੀ ਧਰਮਸਾਲ ਤਿਸਵੇ ਜੀ ਜੁਦ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਸਾ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਾਉਣ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਕਾਰਤ ਕੜੀਆ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੀ ਦੇਵੀ ਵੇਸ ਕੇਤੇ ਦੇਵਤਾ ਨੂੰ ਮਨ ਕੇਤੇ ਕੇਤੇ ਰਤਨ ਸਮੁੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਭਾਰ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਹੇ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥਾ ਜੋਤ ਮਹਾਂ ਬਲਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰਨ ਠਾਗੇ ਜਾਏ ਜਿਨ ਕਹਿ ਰਾਮ ਵਸਾ ਮਨ ਮਾਹੇ ਤਿੱਥਾ ਭਗਤ ਵਸੇ ਕੇ ਲੋਕ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸਾ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਲ ਤਿੱਥੇ ਖੰਡ ਵੱਲ ਭਾਨ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ ਵੇਖਿਆ ਵਿਕਸਿਆ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਭਉ ਖਲਾਂ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਢਾਲ ਕੜੀਆ ਸ਼ਬਦ ਸੱਚੀ ਟਕਸਾਲ

ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।